ਜੀ ਆਇਆਂ ਨੂੰ ਸਤਿ ਸ੍ਰੀ ਅਕਾਲ, ਬਿਸਮਿਲ੍ਲਾ, ਅਸਲਾਮ ਅਲੈਕੁਮ, ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ? ਠੀਕ, ਮੈਂ ਤੁਹਾਡਾ ਆਪਣਾ ਦੋਸਤ ਗੋਸਟ ਹੋਸਟ ਵਜਾਦ ਹਾਸ਼ਮੀ ਤੁਹਾਡੀ ਖਿਦਮਤ ਦੀ ਫਿਰ ਇੱਕ ਵਾਰ ਹਾਜ਼ਰ। ਤੁਸੀਂ ਯਾਦ ਕਰਦੇ ਹੋਵੋਗੇ, ਅੱਜ ਤੁਹਾਨੂੰ ਪਤਾ ਵੈਨਸਡੇ ਹੈ, ਮੈਂ ਤੁਹਾਡੀ ਖਿਦਮਤ ਦੀ ਫਿਰ ਤੁਹਾਨੂੰ ਪਤਾ ਵੈਨਸਡੇ ਅਤੇ ਥਰਸਡੇ ਨੂੰ ਹਾਜ਼ਰ ਹੋਣਾ ਵਾ, ਅਤੇ ਅੱਜ ਮੈਂ ਤੁਹਾਡੇ ਅੱਗੇ ਹਾਜ਼ਰ ਹੋਇਆ ਵਾਂ ਅਤੇ ਤੁਹਾਡੇ ਅੱਗੇ ਜਿਹੜਾ ਮਾਮਲਾ ਅਤੇ ਜ਼ਿੰਦਗੀ ਹੈ ਉਹ ਜ਼ਰੂਰ ਅਸੀਂ ਤੁਹਾਡੇ ਨਾਲ ਗੱਪਸ਼ਪ ਲਾਵਾਂਗੇ। ਲੇਕਿਨ ਜਿਹੜਾ ਤੁਹਾਨੂੰ ਪਤਾ ਕਿ ਹਰ ਵਾਰ ਮੈਂ ਆ ਕੇ ਤੁਹਾਨੂੰ ਸਿਰਫ ਇੰਟਰੋਡਕਸ਼ਨ ਦੇਣ ਤੋਂ ਬਾਅਦ ਤੁਹਾਡੇ ਨਾਲ ਗੱਪ ਲਾਉਂਦਾ ਵਾਂ, ਅਤੇ ਗੱਪ ਹਮੇਸ਼ਾ ਸਾਡੀ ਹਮੇਸ਼ਾ ਇੱਕ ਨਵਾਂ ਟੌਪਿਕ ਹੁੰਦਾ, ਉਸ ਟੌਪਿਕ ਦੇ ਉੱਤੇ ਅਸੀਂ ਗੱਲ ਕਰਦੇ ਹਾਂ। ਲੇਕਿਨ ਅੱਜ ਟੌਪਿਕ ਨਹੀਂ, ਅੱਜ ਅਸੀਂ ਕੁਝ ਐਸਾ ਐਸੀ ਗੱਲ ਕਰਨਾ ਚਾਹੁੰਦੇ ਹਾਂ ਜਿਹਦੇ ਵਿੱਚ ਹਰ ਬੰਦਾ ਜਿਹੜਾ ਸਾਨੂੰ ਸੁਣਨ ਵਾਲਾ ਹੈ, ਬੋਲਣ ਵਾਲਾ ਹੈ, ਤੱਕ ਯੂ ਨੋ ਤੱਕਣ ਵਾਲਾ ਤਾਂ ਖੈਰ ਕੋਈ ਨਹੀਂ, ਵਟ ਐਵਰ,

ਅੱਜ ਅਸੀਂ ਗੱਲ ਵਧਾਵਾਂਗੇ। ਗੱਲ ਅੱਗੇ ਲੈ ਕੇ ਜਾਣ ਤੋਂ ਪਹਿਲਾਂ ਅਸੀਂ ਤੁਹਾਡੇ ਨਾਲ ਲਾਜ਼ਮੀ ਆ ਗੱਲ ਕਰਾਂਗੇ ਕਿ ਹਮੇਸ਼ਾ ਇੱਕ ਗੱਲ ਯਾਦ ਰੱਖਣੀ ਹੈ ਕਿ ਜਦੋਂ ਵੀ ਤੁਹਾਡੇ ਜਿਤਨੇ ਤੁਹਾਡੇ ਅਜ਼ੀਜ਼ੋ ਕਰ, ਕਿਉਂਕਿ ਜਿਹੜਾ ਟੌਪਿਕ ਹੈ ਨਾ ਉਹ ਸਾਡਾ ਰਿਸ਼ਤੇਦਾਰ ਹੈ, ਰੈਲੇਟਿਵਸ। ਕਿਉਂ? ਕਿਉਂਕਿ ਦੇਖੋ ਹਰ ਬੰਦਾ ਰਿਸ਼ਤੇਦਾਰਾਂ ਨੂੰ ਕਹਿੰਦਾ ਭੈੜਾ। ਮੈਂ ਕਹਿੰਦਾ ਮੈਂ ਕਿਹਾ ਭੈੜੇ ਹੁੰਦੇ ਹੋਣਗੇ, ਠੀਕ ਹੈ, ਉਹ ਆਪਣੀ ਜਗ੍ਹਾ। ਲੇਕਿਨ ਅਸੀਂ ਗੱਲ ਕਰਨੀ ਆ, ਅਸੀਂ ਵੀ ਪੋਜ਼ਿਟਿਵ, ਕਿਉਂਕਿ ਅਸੀਂ ਪੋਜ਼ਿਟਿਵ ਹਾਂ ਨਾ ਜੀ, ਠੀਕ ਹੈ, ਬਲੱਡ ਗਰੁੱਪ ਵੀ ਪੋਜ਼ਿਟਿਵ ਹੈ ਅਤੇ ਪੋਜ਼ਿਟਿਵ ਗੱਲ ਕਰਾਂਗੇ। ਅਤੇ ਜਿਹੜਾ ਆਪਾਂ ਜਿਹੜਾ ਜੋ ਵੀ ਗੱਲ ਨਾ ਸਾਡੀ, ਉਹ ਇੱਥੇ ਕਹਿੰਦਾ ਸਾਡੀ ਗੱਲ ਦਿਲ ਤੋਂ ਸ਼ੁਰੂ ਹੁੰਦੀ ਹੈ ਅਤੇ ਦਿਲ 'ਤੇ ਖਤਮ ਹੋ ਜਾਂਦੀ ਹੈ। ਅਤੇ ਰਿਸ਼ਤੇਦਾਰੀਆਂ ਤਾਂ ਤੁਹਾਨੂੰ ਪਤਾ ਹੈ, ਜਿਹੜਾ ਤੁਹਾਡਾ ਬਲੱਡ ਹੁੰਦਾ ਤੁਸੀਂ ਉਹਦੀ ਕਦਰ ਕਰੋ, ਕਿਉਂਕਿ ਇਹ ਤੁਹਾਨੂੰ ਵਾਰ ਵਾਰ ਜਾਂ ਹਰ ਜਗ੍ਹਾ ਨਹੀਂ ਲੱਭਦੇ।

ਪਰ ਮੈਂ ਤੁਹਾਨੂੰ ਇੱਕ ਗੱਲ ਕੋਈ ਦੱਸਾਂ ਰਿਸ਼ਤੇਦਾਰੀਆਂ ਤੇ ਮੈਂ ਆਵਾਂਗਾ, ਪਹਿਲਾਂ ਤੁਹਾਨੂੰ ਮੈਂ ਗਾਣਾ ਸੁਣਾਉਣਾ ਚਾਹੁੰਦਾ ਵਾਂ, ਮੇਰੇ ਦਿਮਾਗ ਹੀ ਵੱਜ ਰਹੇ ਸੀ ਉਂਝ ਹੀ ਮੈਨੂੰ ਮਾਇੰਡ 'ਚ ਆਇਆ, ਤੇ ਮੈਂ ਆਖਿਆ ਕਿਉਂ ਨਾ ਮੈਂ ਤੁਹਾਨੂੰ ਸੁਣਾਵਾਂ ਕਿੱਤਰ ਦੀ ਹੈ ਪਿੰਕ ਸੂਟ ਦਾ ਪਹੁੰਚਾ ਚੱਕ ਚੱਕ ਕੇ ਆਈ ਸ਼ਾ।

ਚਲੋ ਯਾਰ ਪੂਰਾ ਗਾਣਾ ਕਿਉਂ ਤੁਹਾਨੂੰ ਸੁਣਾਵਾਂ, ਮੈਂ ਟਰੈਕ ਅੱਧਾ ਹੀ ਮੁਕਾ ਦਿੱਤਾ ਸੀ। ਸਾਡਾ ਜਿਹੜਾ ਟੋਪਿਕ ਆ, ਸਾਡਾ ਟੋਪਿਕ ਆ ਜਿਹੜਾ ਉਹ ਹੈ ਬਲੱਡ ਰਿਲੇਸ਼ਨਸ, ਖੂਨੀ ਰਿਸ਼ਤੇ। ਤਾਂ ਤੁਹਾਨੂੰ ਜਿੰਨੇ ਵੀ ਮੇਰੇ ਅਜ਼ੀਜ਼ ਉਹ ਘਰ, ਜਿੰਨੇ ਵੀ ਮੇਰੇ ਸੁਣਨ ਵਾਲੇ, ਉਹਨਾਂ ਸਾਰਿਆਂ ਨੂੰ ਪਤਾ ਹੋਏਗਾ ਕਿ ਖੂਨੀ ਰਿਸ਼ਤੇ ਅਕਸਰ ਪਤਾ ਕੀ ਹੁੰਦਾ ਸਾਡੇ ਇੱਥੇ ਨਾ, ਮਸਲਾ ਸਭ ਤੋਂ ਵੱਡਾ ਹੈ ਪਾਇਆ ਜਾਂਦਾ ਕਿ ਸਾਡੇ ਨਾ ਦਿਮਾਗਾਂ ਦੇ ਵਿੱਚ ਇਤਨੀ ਨੈਗੇਟਿਵਿਟੀ ਮਤਲਬ ਬਿਠਾਤੀ ਜਾਂਦੀ ਹੈ ਕਿ ਸਾਨੂੰ ਆਪਣੇ ਖੂਨੀ ਰਿਸ਼ਤੇ ਹੀ ਨਹੀਂ ਨਜ਼ਰ ਆਉਂਦੇ ਕਿ ਖਿਆਲ ਹੈ। ਅਤੇ ਆਪਾਂ ਜਿਹੜਾ ਹੁਣ ਜਿਹੜੀ ਮੈਂ ਤੁਹਾਨੂੰ ਦੱਸਾਂ ਹਕੀਕਤਾਂ ਮੈਂ ਬਿਆਨ ਕਰਾਂਗਾ, ਸਾਰੇ ਰਿਸ਼ਤੇ ਦੀ ਜਿਤਨੇ ਰਿਸ਼ਤੇ ਨੇ ਨਾ ਸਾਰੇ ਹਕੀਕਤਾਂ ਬਿਆਨ ਕਰਾਂਗਾ। ਹਕੀਕਤ ਸਿਰਫ ਪਤਾ ਕੀ ਗੱਲ ਹੈ, ਜਿੱਥੇ ਤੁਹਾਡਾ ਖੂਨ ਹੈ ਨਾ ਉੱਥੇ ਉਹ ਜੋਸ਼ ਮਾਰਦਾ। ਔਰ ਇਹ ਮੈਂ ਤੁਹਾਨੂੰ ਦੱਸਾਂ, ਇਸ ਗੱਲ ਦੇ ਉੱਤੇ ਕੋਈ ਮਤਲਬ ਕਿ ਤੁਸੀਂ ਮਤਲਬ ਕਿ ਕੰਪਰੋਮਾਈਜ਼ ਕਹੋ, ਜਾਂ ਮਤਲਬ ਤੁਸੀਂ ਇਸ ਗੱਲ ਨੂੰ ਕਹੋ ਨਾ ਕਿ ਇਸ ਗੱਲ ਦਾ ਕੋਈ ਮੁਤਬਾਦਲ ਕੋਈ ਗੱਲ ਹੈ, ਜਾਂ ਇਸ ਗੱਲ ਦੇ ਇਲਾਵਾ ਇਸ ਹੈ ਹੀ ਨਹੀਂ ਹੈ। ਗੱਲ ਹਕੀਕਤ ਨੇ ਸਿਰਫ ਇੱਥੇ ਆ ਕੇ ਖਤਮ ਹੁੰਦੀ ਹੈ ਕਿ ਜਿਹੜਾ ਤੁਹਾਡਾ ਖੂਨੀ ਰਿਸ਼ਤਾ ਹੈ, ਜਿਹੜੇ ਤੁਹਾਡੇ ਸਪੈਸ਼ਲੀ ਜਿਹੜੇ ਕਹਿੰਦੇ ਨੇ ਫਸਟ ਕਜ਼ਨਸ ਵਗੈਰਾ, ਜਾਂ ਤੁਸੀਂ ਕਹੋਗੇ ਤੁਹਾਡੀ ਬੂਆ ਹੋ ਗਈ, ਅਤੇ ਜਿਹੜੀ ਮਤਲਬ ਕਿ ਤੁਹਾਨੂੰ ਪਤਾ ਖਾਲਾ ਵਗੈਰਾ ਹੋ ਗਏ, ਅਤੇ ਫੁੱਪੋ ਲੋਕ ਹੋ ਗਏ, ਜਾਂ ਜਿਹੜੇ ਤੁਹਾਡੇ ਜਿੰਨੇ ਵੀ ਰਿਲੇਟਿਵਸ ਹੁੰਦੇ ਨੇ, ਜਿੰਨੇ ਤੁਹਾਡੇ ਮਤਲਬ ਕਿ ਜਿਨ੍ਹਾਂ ਨਾਲ ਤੁਹਾਡਾ ਬੇਸਿਕ ਤਾਂ ਬਲੱਡ ਰਿਲੇਸ਼ਨ ਤੁਹਾਨੂੰ ਪਤਾ ਦਾਦਕੇ ਨਾਲ ਹੈ ਨਾ ਤੁਹਾਡੇ, ਠੀਕ ਹੈ। ਲੇਕਿਨ ਫਿਰ ਵੀ ਕੀ ਗੱਲ ਹੈ ਕਿ ਜਿਹਦੇ ਨਾਲ ਤੁਸੀਂ ਮਤਲਬ ਤੁਸੀਂ ਆਪਣੇ ਰਿਲੇਸ਼ਨ ਮਾਂ ਵਾਲੂ ਹੋ ਗਿਆ ਜਾਂ ਬਾਪ ਵਾਲੂ ਹੋ ਗਿਆ, ਜਿਹੜੇ ਕਲੋਜ਼ ਰਿਲੇਸ਼ਨ ਹੁੰਦੇ ਨੇ, ਜਿਹੜੇ ਵੀ ਕਲੋਜ਼ ਰਿਲੇਸ਼ਨ ਨੇ, ਉਹਨਾਂ ਦੀ ਕਦਰ ਕਰੋ। ਇਹ ਬੇਸਿਕਲੀ ਹਰ ਚੀਜ਼ ਟੈਂਪਰੇਰੀ ਹੈ, ਕੋਈ ਵੀ ਚੀਜ਼ ਤੁਹਾਨੂੰ ਜ਼ਿਆਦਾ ਦੇਰ ਲਈ ਨਜ਼ਰ ਨਹੀਂ ਆਉਣ ਲੱਗੀ, ਠੀਕ ਹੈ। ਅਕਸਰ ਇਸ ਤਰ੍ਹਾਂ ਹੁੰਦਾ ਕਿ ਲੋਕ ਕਿਹੜਾ ਕਦਰ ਨਹੀਂ ਕਰਦੇ, ਆਪਣੇ ਹੀ ਰਿਸ਼ਤੇਦਾਰਾਂ ਦੀ ਕਦਰ ਨਹੀਂ ਕਰਦੇ। ਕਦਰ ਇਨਸੈਂਸ ਕੀ ਹੈ ਕਿ ਜੋ ਕਿਸੇ ਨੇ ਫੁੱਟ ਪਵਾਈ ਹੁੰਦੀ ਹੈ ਅਤੇ ਉਹਨਾਂ ਦੀ ਵਜ੍ਹਾ ਤੋਂ ਉਹ ਕਦਰ ਨਹੀਂ ਉਹਨਾਂ ਦੀ ਕਰਦੇ, ਉਹ ਕਹਿੰਦੇ ਨਹੀਂ ਜੀ ਉਹਨਾਂ ਨੇ ਇਹ ਕਿਹਾ, ਫਲਾਂ ਕਿਹਾ, ਢੀਂਗ ਕਿਹਾ। ਜਦਕਿ ਆਪਣੇ ਕੰਨਾਂ ਤੋਂ ਜਦੋਂ ਤੱਕ ਕੋਈ ਚੀਜ਼ ਨਾ ਸੁਣੋ ਜਾਂ ਆਪਣੀ ਅੱਖਾਂ ਤੋਂ ਨਾ ਦੇਖੋ, ਉਸ ਚੀਜ਼ 'ਤੇ ਯਕੀਨ ਕਰਨਾ ਬੇਵਕੂਫੀ ਹੈ। ਅਤੇ ਹਮੇਸ਼ਾ ਅੱਖਾਂ ਤੋਂ ਦੇਖੋ ਅਤੇ ਕੰਨਾਂ ਤੋਂ ਸੁਣੋ, ਫਿਰ ਯਕੀਨ ਕਰੋ, ਫਿਰ ਉਸ ਤੋਂ ਬਾਅਦ ਅਗਰ ਤੁਹਾਨੂੰ ਲੱਗਦਾ ਕਿ ਮਾਮਲਾਤ ਨਹੀਂ ਠੀਕ ਤਾਂ ਤੁਸੀਂ ਖਾਮੋਸ਼ੀ ਨਾਲ ਸਾਈਡ ਕਰੋ ਕਿ ਖਿਆਲ ਹੈ। ਅਤੇ ਮਕਸਦ ਦੂਸਰੀ ਇਹ ਵੀ ਗੱਲ ਹੈ ਕਿ ਰਿਸ਼ਤੇਦਾਰ ਹਮੇਸ਼ਾ ਅਕਸਰ ਤਾਂ ਹੀ ਛੱਡੇ ਜਾਂਦੇ ਨੇ ਜਦੋਂ ਤੁਹਾਨੂੰ ਲੱਗਦਾ ਕਿ ਹੁਣ ਇਹ ਛੱਡਣ ਦੇ ਕਾਬਲ ਨੇ, ਲੇਕਿਨ ਜਿਹੜੇ ਨਾ ਛੱਡਣ ਵਾਲੇ ਹੋਵਣ, ਜਦੋਂ ਤੁਹਾਨੂੰ ਲੱਗੇ ਕਿ ਇਹ ਨਹੀਂ ਛੱਡੇ ਜਾਂਦੇ, ਤਾਂ ਉਹਨਾਂ ਨੂੰ ਫਿਰ ਸੰਭਾਲ ਕੇ ਰੱਖਣਾ ਤੁਹਾਡਾ ਹੱਕ ਹੈ। ਬਾਰਲਾਈ ਦੀ ਕੀਮਤੀ ਰਾਏ ਤੁਸੀਂ ਮੈਨੂੰ ਦੇ ਸਕਦੇ, ਤੁਸੀਂ ਮੇਰਾ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ 0115710091, ਤੇ ਤੁਸੀਂ ਲਾਈਵ ਸਟ੍ਰੀਮਿੰਗ ਵੀ ਜੁਆਇਨ ਕਰ ਸਕਦੇ ਹੋ radiofaza.co.uk, ਤੇ ਐਪਲੀਕੇਸ਼ਨ ਦੇ ਉੱਤੇ ਡੈਪ ਦੇ ਉੱਤੇ ਮੈਨੂੰ ਤੁਸੀਂ ਟਿਊਨ ਕਰ ਸਕਦੇ ਹੋ ਰੇਡੀਓ ਫਜ਼ਾ 97.1 FM, ਮਤਲਬ 97.1।

ਕੀ ਜ਼ਮਾਨਾ ਆ ਗਿਆ ਯਾਰ, ਇੱਕ ਦੌਰ ਸੀ ਅਸੀਂ ਸਿਰਫ ਸੁਣਦੇ ਸਾਂ ਰੇਡੀਓ ਦੇ ਉੱਤੇ, ਅਸੀਂ ਮਤਲਬ ਕਿ ਸੁਣਦੇ ਸਾਂ ਕਿ ਉਹ ਇੱਕ ਦੌਰ ਹੁੰਦਾ ਸੀ ਕਿ ਮੈਂ ਆਪਣੇ ਆਪ ਨੂੰ ਰੇਡੀਓ 'ਤੇ ਨਾ ਲਾਈਕ ਇਸ ਤਰ੍ਹਾਂ ਸੁਣਦੇ ਸਾਂ ਕਿ ਅਸੀਂ ਕੋਈ ਮੈਸੇਜ ਕਰਦੇ ਸਾਂ, ਅਸੀਂ ਕਹਿੰਦੇ ਸਾਂ ਕਿ ਯਾਰ ਦੇਖੀ ਸਾਡਾ ਨਾਮ ਆਏਗਾ, ਸਾਡਾ ਨਾਮ ਬੋਲੇਗਾ ਆਰ ਜੇ। ਅਤੇ ਅੱਜ ਅਸੀਂ ਜਿਹੜਾ ਨਾ ਤੁਸੀਂ ਇਹ ਕਹਿ ਸਕਦੇ ਹੋ ਕਿ ਦੇਖੋ ਵਕਤ ਬਦਲਿਆ, ਫਿਰ ਨਹੀਂ ਤਾਂ ਫਿਰ ਹੈ ਪਾਪਾ ਜੀ, ਵਕਤ ਦੇਖ ਲਓ ਕਿਸ ਤਰ੍ਹਾਂ ਪਾਸਾ ਉਹਨੇ ਪਲਟਿਆ ਕਿ ਅੱਜ ਮੈਂ ਆਪ ਐਜ਼ ਆ ਆਰ ਜੇ ਬੈਠੇ ਹਾਂ ਵਾਂ, ਠੀਕ ਹੈ। ਅਤੇ ਆਰ ਜੇ ਬਹਿ ਕੇ ਅੱਜ ਮੈਂ ਤੁਹਾਨੂੰ ਸਾਰਿਆਂ ਦੇ ਨਾਲ ਲਵਾਂਗਾ, ਤੁਸੀਂ ਮੈਂ ਤੁਹਾਨੂੰ ਕੰਟੈਕਟ ਇਸ ਲਈ ਦਿੱਤਾ ਕਿ ਜਿਸ ਬੰਦੇ ਨੇ ਮੈਨੂੰ ਕੰਟੈਕਟ ਕਰਨਾ ਮੈਨੂੰ ਕੰਟੈਕਟ ਕਰ ਸਕਦਾ, ਮੇਰੇ ਨਾਲ ਰਾਬਤਾ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਦੇਖੋ ਜੀ, ਮੈਂ ਤੁਹਾਨੂੰ ਦੱਸਣਾ ਵਾ ਇੱਕ ਸਪੈਸ਼ਲਿਟੀ ਦੱਸਣਾ ਵਾ ਆਪਣੀ ਜ਼ਾਤ ਦੀ ਕਿ ਤੁਹਾਨੂੰ ਮੇਰੇ ਨਾਲ ਜੁੜਨ ਲਈ ਸਭ ਤੋਂ ਪਹਿਲਾਂ ਬਾਲੀਵੁੱਡ ਨਾਲ ਜੁੜਨਾ ਪਵੇਗਾ ਜਾਂ ਹਾਲੀਵੁੱਡ ਨਾਲ। ਉਹਦੀ ਰੀਜ਼ਨ ਐ ਵਾ ਕਿ ਉਹ ਵੀ ਉਹ ਫਿਲਮਾਂ ਬਣਦੀਆਂ ਨੇ, ਮੈਂ ਤੁਰਦੀ ਫਿਰਦੀ ਆ ਸੋਰੀ

12:30 ਹੋ ਰਹੇ ਨੇ ਇਸ ਟਾਈਮ ਯੂਕੇ ਦੇ ਵਿੱਚ, ਅਤੇ ਯੂਕੇ ਵਾਲਿਓ ਮੇਰੀ ਗੱਲ ਸੁਣੋ ਕਿ ਇਸ ਟਾਈਮ ਕੌਣ ਕੀ ਕਰ ਰਿਹਾ, ਇਹ ਅਗਰ ਤੁਸੀਂ ਮੇਰੇ ਨਾਲ ਰਾਬਤਾ ਕਰੋ ਅਤੇ ਮੈਨੂੰ ਕੰਟੈਕਟ ਕਰੋ ਅਤੇ ਮੈਨੂੰ ਦੱਸੋ ਕਿ ਤੁਸੀਂ ਇਸ ਟਾਈਮ ਕੌਣ ਕਿੱਥੋਂ ਸੁਣ ਰਿਹਾ, ਜੋ ਜਿੱਥੋਂ ਸੁਣ ਰਿਹਾ ਮੇਰੇ ਨਾਲ ਰਾਬਤਾ ਕਰ ਸਕਦਾ, ਮੈਂ ਤੁਹਾਡੇ ਲਈ ਹਾਜ਼ਰ ਹਾਂ, ਮੈਂ ਤੁਹਾਡੇ ਨਾਲ ਅੱਜ ਆਇਆ ਹਾਂ ਬੜਾ ਐਨਰਜੈਟਿਕ ਹੋ ਕੇ ਗੱਪਾਂ ਸ਼ੱਪਾਂ ਲਾਉਣ, ਅਤੇ ਅੱਜ ਦੀ ਜਿਹੜਾ ਅਸੀਂ ਇੱਧਰ ਸ਼ੋਅ ਕਰਨਾ ਨਾ ਉਹ ਫੁੱਲ ਜਿਹਨੂੰ ਕਹਿੰਦੇ ਨਾ ਬੰਬਾਸਟਿਕ ਕਿਸਮ ਦਾ, ਲਾਈਕ ਯੂ ਨੋ ਮਜ਼ਾ ਆ ਜਾਣਾ ਯੂ ਬਸ ਸਮਝ ਜਾਓ ਅੱਜ।

0: ਬਹਰਹਾਲ ਅਸੀਂ ਜਿਹੜਾ ਟੋਪਿਕ ਹੈ ਨਾ, ਟੋਪਿਕ ਨੂੰ ਅਸੀਂ ਤਰੋ ਤਾਜ਼ਾ ਕਰਨ ਲਈ ਨਾ, ਸਭ ਤੋਂ ਪਹਿਲਾਂ ਅਸੀਂ ਨਾ ਮਿਊਜ਼ਿਕ ਪਲੇ ਕਰਾਂਗੇ, ਇੱਕ ਟਰੈਕ ਪਲੇ ਕਰਾਂਗੇ। ਉਹ ਟਰੈਕ ਤੁਹਾਡੇ ਲਈ ਬਹੁਤ ਤੁਹਾਨੂੰ ਮਜ਼ਾ ਵੀ ਆਏਗਾ। ਉਹ ਟਰੈਕ ਦਾ ਬੇਸਿਕਲੀ ਹੈ ਹੀ ਜਿਹੜਾ ਕਨੈਕਸ਼ਨ ਹੈ, ਜਿਹੜਾ ਤੁਸੀਂ ਕਹਿ ਲਓ ਕਿ ਇਹ ਬਹੁਤ ਡੀਪ ਇੱਕ ਸੌਂਗ ਹੈ, ਇੱਕ ਬਹੁਤ ਡੀਪ ਟਰੈਕ ਹੈ। ਅਤੇ ਮੈਂ ਚਾਹੁੰਦਾ ਵਾਂ ਕਿ ਤੁਸੀਂ ਮੇਰੇ ਨਾਲ ਸਾਰੇ ਸੁਣੋ ਅਤੇ ਬੜਾ ਹੀ ਇੰਜੋਏ ਕਰਾਂਗੇ। ਪੰਜਾਬੀ ਆ ਗਏ ਹੋਏ ਅਤੇ ਪੰਜਾਬੀ ਤੁਹਾਨੂੰ ਪਤਾ ਜਦੋਂ ਆਉਂਦੇ ਨੇ ਤਾਂ ਫਿਰ ਛਾ ਵੀ ਜਾਂਦੇ ਨੇ, ਅਤੇ ਇਸ ਚੀਜ਼ ਨੂੰ ਤਾਂ ਯੂ ਨੋ ਮੰਨਣ ਵਾਲੀ ਗੱਲ ਹੈ ਨਾ ਜੀ। ਫਿਰ ਇਸ ਗੱਲ ਦੇ ਉੱਤੇ ਤਾਂ ਕੋਈ ਤੁਹਾਨੂੰ ਪਤਾ ਸ਼ੱਕ ਸ਼ੋਭਾ ਕੋ ਨਹੀਂ ਨਾ ਜੀ। ਤੇ ਆਹ ਜੀ ਪੰਜਾਬੀ ਆ ਗਏ,
1: ਦੇਖਤਾ ਖੇਡਣੀ ਹੈ ਕਨੇਡ।

ਓ ਜੀ ਵੈਲਕਮ ਬੈਕ, ਮੈਂ ਤੁਹਾਡਾ ਹੋਸਟ ਘੋਸ਼, ਤੁਹਾਡਾ ਬਿਰਾਦ, ਮੈਂ ਵਾਪਸ ਤੁਹਾਡੀ ਖਿਦਮਤ ਵਿੱਚ ਹਾਜ਼ਰ। ਅੱਛਾ, ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸਾਂ ਕਿ ਮੈਂ ਤੁਹਾਨੂੰ ਬੇਸਿਕਲੀ ਟਰੈਕ ਸੁਣਾਇਆ, ਤੁਹਾਨੂੰ ਪਤਾ ਉਹ ਬਲੱਡ ਰਿਲੇਸ਼ਨ ਦੇ ਉੱਤੇ, ਅਤੇ ਤੁਹਾਨੂੰ ਪਤਾ ਫਿਰ ਉਹ ਜਿਹੜੇ ਖੂਨੀ ਰਿਸ਼ਵਤ ਅਤੇ ਅੱਜ ਉਹਨਾਂ ਨੂੰ ਲੈ ਕੇ ਅਸੀਂ ਸੁਣ ਜਿਹੜਾ ਗੱਲ ਕਰ ਰਹੇ ਸਾਂ, ਅਤੇ ਉਸ ਗੱਲ ਨੂੰ ਅਸੀਂ ਮਜ਼ੀਦ ਵਧਾਵਾਂਗੇ। ਲੇਕਿਨ ਉਸ ਤੋਂ ਪਹਿਲਾਂ ਅਸੀਂ ਇੱਕ ਮੈਸੇਜ ਰੀਡ ਕਰਾਂਗੇ। ਇੱਕ ਮੈਸੇਜ ਆਇਆ ਮੈਮ ਸ਼ਹਿਨਾਜ਼ ਦਾ। ਸਲਾਮ ਅਲੈਕੁਮ ਜੀ, ਮੈਮ ਸ਼ਹਿਨਾਜ਼, ਬਹੁਤ ਵਧੀਆ ਟੋਪਿਕ ਹੈ ਜਿਹਦੇ 'ਤੇ ਗੱਲ ਕਰ ਰਹੇ ਹੋ ਤੁਸੀਂ। ਜ਼ਿੰਦਗੀ ਬਹੁਤ ਦੂਰ ਨਿਕਲ ਆਏ ਹਾਂ ਜੀ ਅਸੀਂ, ਮਤਲਬ ਕਹਿੰਦੇ ਨੇ ਜ਼ਿੰਦਗੀ 'ਚ ਅਸੀਂ ਬਹੁਤ ਦੂਰ ਨਿਕਲ ਆਏ ਰਿਸ਼ਤੇਦਾਰਾਂ ਤੋਂ, ਅਤੇ ਇਹਨਾਂ ਦੀ ਕਦਰ ਕਰੋ, ਇਹਨਾਂ ਨੂੰ ਟਾਈਮ ਦਿਓ, ਅਤੇ ਪਲੇ ਸੌਂਗ ਆਪਣੇ ਤੋਂ ਆਪਣੇ ਹੋਤੇ ਹੈ ਜੀ। ਜ਼ਰੂਰ ਮੈਮ, ਅਸੀਂ ਤੁਹਾਡਾ ਜਿਹੜਾ ਟਰੈਕ ਹੈ ਉਹ ਜ਼ਰੂਰ ਤੁਹਾਡਾ ਜਿਹੜਾ ਪਲੇ ਕਰਨੇ ਹਾਂ, ਅਤੇ ਥੈਂਕਸ ਫਾਰ ਕੰਟੈਕਟ ਤੁਸੀਂ ਜਿਹੜਾ ਸਾਨੂੰ ਮੈਸੇਜ ਕੀਤਾ, ਜਿਹੜਾ ਤੁਸੀਂ ਆਪਣਾ, ਤੁਹਾਨੂੰ ਪਤਾ ਕਿ ਤੁਸੀਂ ਆਪਣੀ ਰਾਏ ਦਿੰਦੇ ਹੋ, ਤੁਹਾਡੀ ਰਾਏ ਸਾਡੇ ਲਈ ਬਹੁਤ ਅਹਿਮ ਹੁੰਦੀ ਹੈ। ਅਤੇ ਇਸ ਤੋਂ ਬਾਅਦ ਸਾਨੂੰ ਇੱਕ ਦੂਸਰਾ ਮੈਸੇਜ ਮਿਲ ਰਿਹਾ,

ਬੇਸਿਕਲੀ ਆ ਬ੍ਰੇਕ ਨਹੀਂ ਹੁੰਦੀ ਆ, ਮੈਂ ਬੇਸਿਕਲੀ ਮਿਊਜ਼ਿਕ ਨੂੰ, ਤੁਹਾਨੂੰ ਪਤਾ ਕਿ ਬੀਜੀਐਮ ਨੂੰ ਮੈਂ ਆਫ ਕਰਕੇ ਤਾਂ ਕਿ ਤੁਹਾਨੂੰ ਇੱਕ ਗੈਪ ਦੇਣਾ ਵਾ, ਤੁਹਾਨੂੰ ਇੱਕ ਮਿਊਜ਼ਿਕ ਦੇ ਨਾਲ ਵੀ ਤੁਹਾਨੂੰ ਪਤਾ ਇੱਕ ਤੁਹਾਡਾ ਕੁਨੈਕਟ ਕਰਵਾਉਣਾ ਵਾ, ਅਤੇ ਨਾਲ ਤੁਹਾਨੂੰ ਮੈਂ ਆਪਣੇ ਨਾਲ ਵੀ ਕਨੈਕਟ ਕਰਵਾਉਣਾ ਵਾ, ਅਤੇ ਉਹਦੇ ਲਈ ਸਾਨੂੰ ਨਾ ਐਂਡ ਦੋਵੇਂ ਚੀਜ਼ਾਂ ਦਾ ਸਹਾਰਾ ਲੈਣਾ ਪੈਂਦਾ ਹੈ। ਤੁਹਾਨੂੰ ਇਹ ਬਿਲਕੁਲ ਟਰੈਕ ਸੁਣਾਇਆ ਜਾਏਗਾ ਕਿ ਆਪਣੇ ਤੋਂ ਆਪਣੇ ਹੋਤੇ ਹੈ, ਬਿਲਕੁਲ ਬਾਕੀ ਸਭ ਸਪਨੇ ਹੋਤੇ ਹੈ, ਆਪਣੇ ਤੋਂ ਆਪਣੇ ਹੋਤੇ ਹੈ, ਕਿਆ ਬਾਤ ਹੈ ਯੇ ਬਾਤ ਜੋ ਦੇਖਾ ਜਾਏ ਕਿ ਸਿਰਫ ਲਿਰਿਕਸ ਨਹੀਂ ਹੈ ਜਾਂ ਕੋਈ ਬੰਦਾ ਕਹਿੰਦਾ ਕਿ ਸ਼ਾਇਰਾਨਾ ਬਾਤ ਨਹੀਂ ਹੈ, ਯੇ ਤੋ ਬਾਤ ਹਕੀਕਤ ਹੈ ਕਿ ਬਾਕੀ ਸਭ ਆਪਣੇ ਹੋਤੇ ਹੈ।

ਲੈ ਜੋ ਸਾਡੇ ਇੱਕ ਸਾਡੇ ਹੋਰ ਸੁਣਨ ਵਾਲੀਆਂ ਦਾ ਮੈਸੇਜ ਆ ਗਿਆ, ਮੈਮ ਦੁਆ ਦਾ ਮੈਸੇਜ ਆ ਗਿਆ ਜੋ ਕਿ ਸਾਨੂੰ ਮੈਨਚੈਸਟਰ ਤੋਂ ਸੁਣ ਰਹੇ ਨੇ। ਉਹ ਕਹਿੰਦੇ ਨੇ ਕਿ ਬਹੁਤ ਸ਼ੁਕਰੀਆ, ਮਤਲਬ ਕਿ ਉਹ ਬੇਸਿਕ ਮੈਂ ਉਹਨਾਂ ਦਾ ਮੈਸੇਜ ਪੜ੍ਹ ਲਵਾਂ ਸ਼ੁਕਰੀਆ ਅਤੇ ਮੈਂ ਬਾਅਦ ਹੀ ਉਹਨਾਂ ਦਾ ਅਦਾ ਕਰਾਂਗਾ ਨਾ ਜੀ। ਅਸਲਾਮ ਵਾਲੇਕੁਮ। ਅੱਛਾ ਅੱਛਾ ਜੀ, ਉਹਨਾਂ ਦਾ ਮੈਸੇਜ ਆਇਆ, ਉਹਨਾਂ ਨੇ ਕਿਹਾ ਜੀ ਕਿ ਮੈਂ ਤੁਹਾਨੂੰ ਬਹੁਤ ਟਾਈਮ ਤੋਂ ਸੁਣ ਰਹੀ ਹਾਂ, ਲਾਈਕ ਪਿਛਲੇ ਦੋ ਤਰੇ ਵੀਕ ਤੋਂ, ਅਤੇ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹ ਰਹੀ ਸਾਂ, ਤੁਹਾਨੂੰ ਮੈਸੇਜ ਪਹੁੰਚਾਉਣਾ ਚਾਹ ਰਹੀ ਸਾਂ, ਲੇਕਿਨ ਮੈਂ ਨਹੀਂ ਕਰ ਸਕੀ। ਲੇਕਿਨ ਅੱਜ ਮੈਂ ਤੁਹਾਨੂੰ ਬੜੀ ਹਿੰਮਤ ਕਰਕੇ ਮੈਸੇਜ ਕੀਤਾ, ਅਤੇ ਇਤਨੀ ਹਿੰਮਤ ਵਾਲੀ ਗੱਲ ਕੋਈ ਨਹੀਂ, ਤੁਸੀਂ ਸੁਣ ਰਹੇ ਹੋ ਅਤੇ ਅਸੀਂ ਸੁਣਾ ਰਹੇ ਹਾਂ, ਤੁਸੀਂ ਐਨੀ ਟਾਈਮ ਸਾਨੂੰ ਮੈਸੇਜ ਕਰ ਸਕਦੇ ਹੋ। ਅਤੇ ਮੈਮ ਦੁਆ, ਤੁਸੀਂ ਆਪਣੇ ਜਿਹੜਾ ਦੁਆਵਾਂ 'ਚ ਯਾਦ ਰੱਖਿਆ ਕਰੋ ਅਤੇ ਸਾਡੇ ਲਈ ਵੀ ਦੁਆ ਕਰਿਆ ਕਰੋ, ਅਤੇ ਬਹੁਤ ਸ਼ੁਕਰੀਆ ਸਾਨੂੰ ਰਾਬਤਾ ਕਰਨ ਦਾ। ਅਤੇ ਉਹਨਾਂ ਸਾਨੂੰ ਬੇਸਿਕਲੀ ਐਪਰੀਸ਼ੀਏਟ ਕੀਤਾ, ਅਤੇ ਥੈਂਕਸ ਫੋਰ ਐਪਰੀਸ਼ੀਏਟ। ਤੁਸੀਂ ਜਿਹੜਾ ਐਪਰੀਸ਼ੀਏਟ ਕਰਦੇ ਕਰ ਦਿੰਦੇ ਹੋ, ਇਹ ਸਾਡਾ ਜਿਹੜਾ ਦਿਲ ਹੈ ਨਾ, ਉਹ ਤੁਹਾਨੂੰ ਪਤਾ ਫਿਰ ਬਾਗ ਬਾਗ ਹੋ ਜਾਂਦਾ, ਗਾਰਡਨ ਗਾਰਡਨ ਹੋ ਜਾਂਦਾ, ਤੁਹਾਨੂੰ ਪਤਾ ਦਿਲ ਵੱਡਾ ਹੋ ਜਾਂਦਾ। ਖੈਰ,

ਜਿਹੜਾ ਟਰੈਕ ਉਹਨਾਂ ਸਾਨੂੰ ਕਿਹਾ ਸੀ ਕਿ ਟਰੈਕ ਲਾਣਾ ਚਾਹੀਦਾ ਕਿ ਬਾਕੀ ਸਭ ਸਪਨੇ ਹੋਤੇ ਹੈ ਆਪਣੇ ਤੋਂ ਆਪਣੇ ਹੋਤੇ ਹੈ, ਇਸ ਗੱਲ ਦੇ ਵਿੱਚ ਕੋਈ ਸ਼ੱਕ ਸ਼ੁਬਾਤ ਨਹੀਂ ਹੈ, ਇਹਦੀ ਕੋਈ ਦੋ ਰਾਏ ਨਹੀਂ ਹੈ ਬਈ। ਇਹ ਰਿਸ਼ਤੇ ਜਿਹੜੇ ਰਿਸ਼ਤੇਦਾਰੀਆਂ ਨੇ ਅਜੋ ਕੁਝ ਹੈ, ਜਦੋਂ ਤੱਕ ਤੁਸੀਂ ਜ਼ਿੰਦਾ ਹੋ ਜਾਂ ਤੁਹਾਡੇ ਨਾਲ ਕੋਈ ਤੁਹਾਡਾ ਹਯਾਤ ਹੈ, ਸਭ ਲਈ ਦੁਆ ਕਰਨੀ ਚਾਹੀਦੀ ਹੈ ਅਤੇ ਨਾਲੇ ਉਹਨਾਂ ਦੀ ਕਦਰ ਕਰਨੀ ਚਾਹੀਦੀ ਹੈ ਜਿਹੜੇ ਤੁਹਾਡੇ ਨਾਲ ਰਿਸ਼ਤੇ ਆਏ ਨੇ। ਤੁਹਾਨੂੰ ਪਤਾ ਕਿ ਅਕਸਰ ਇਸ ਤਰ੍ਹਾਂ ਹੁੰਦਾ ਕਿ ਇੱਕ ਤਾਂ ਖੂਨੀ ਰਿਸ਼ਤੇ ਅਤੇ ਸਮਟਾਈਮ ਇਸ ਤਰ੍ਹਾਂ ਵੀ ਹੁੰਦਾ ਕਿ ਤੁਹਾਨੂੰ ਕੋਈ ਬਾਹਰ ਦੇ ਮਤਲਬ ਗੈਰ ਲੋਕ ਆਪਣੇ ਤੋਂ ਵੱਧ ਕੇ ਤੁਹਾਨੂੰ ਟੱਕਰ ਜਾਂਦੇ ਨੇ ਅਤੇ ਉਹਨਾਂ ਦੀ ਵੀ ਕਦਰ ਕਰਨੀ ਚਾਹੀਦੀ ਹੈ। ਕਦਰ ਜਿਹੜੀ ਕਦਰ ਹੈ ਨਾ, ਕਦਰ ਹਮੇਸ਼ਾ ਕਦਰ ਵਾਲੇ ਹੀ ਕਰਦੇ ਨੇ, ਅਤੇ ਇਹ ਜਿਹੜੀ ਗੱਲ ਹੈ ਨਾ, ਇਹ ਗੱਲ ਨੂੰ ਸਮਝਣ ਲਈ ਤੁਹਾਨੂੰ ਬੜਾ ਜਿਗਰਾ ਚਾਹੀਦਾ। ਲੇਕਿਨ ਖੈਰ ਅਸੀਂ ਜਿਹੜਾ ਹੁਣ ਇਸ ਟਾਈਮ ਗੱਲ ਚੱਲ ਰਹੀ ਹੈ ਅਤੇ ਖੈਰ ਟਰੈਕ ਦੇ ਉੱਤੇ ਆਉਂਦੇ ਹਾਂ, ਟਰੈਕ ਸੁਣੋ ਜੀ, ਮੈਂ ਤੁਹਾਡੇ ਨਾਲ ਕਨੈਕਟ ਹਾਂ।

ਜਦੋਂ ਇਨਸਾਨ ਆਪਣੇ ਮਾਂ ਬਾਪ ਨਾਲ ਕਨੈਕਟ ਰਹਿੰਦਾ ਹੈ ਅਤੇ ਅਸਲ ਅੱਛਾ ਮਜ਼ੇ ਦੀ ਗੱਲ ਹੈ, ਸਿਰਫ ਬੱਚਿਆਂ ਦਾ ਕੰਮ ਨਹੀਂ ਹੈ ਮਾਂ ਬਾਪ ਨਾਲ ਕਨੈਕਟ ਰਹਿਣਾ, ਮਾਂ ਬਾਪ ਦਾ ਵੀ ਥੋੜ੍ਹੇ ਜਿਹੇ ਹੱਕ ਹੋ ਗਿਆ ਨਾ, ਸੋਰੀ ਟੂ ਸੇ, ਹੈ ਜੀ ਮੇਰੀ ਕੋਈ ਗੱਲ ਕਿ ਉਸਨੂੰ ਮਾੜੀ ਨਾ ਲੱਗੇ, ਲੇਕਿਨ ਮੈਂ ਥੋੜ੍ਹੀ ਜਿਹੀ ਇੱਕ ਦੋ ਗੱਲਾਂ ਜਿਹੜੀਆਂ ਨੇ ਨਾ ਕਲੀਅਰ ਕਰਾਂਗਾ ਕਿ ਔਲਾਦ ਜਿਹੜੀ ਹੈ ਨਾ, ਔਲਾਦ ਤਾਂ ਹੈ ਹੀ ਬੇਸਿਕਲੀ, ਤੁਹਾਨੂੰ ਪਤਾ ਬੱਚੇ ਨੇ ਅਤੇ ਔਲਾਦ ਨੂੰ ਤਾਂ ਪਤਾ ਹੀ ਨਹੀਂ ਹੈ, ਔਲਾਦ ਤਾਂ ਜਿੱਥੇ ਹੁਣ ਸਾਨੂੰ ਸਾਡਾ ਉਹ ਹਿਸਾਬ ਹੈ, ਸਾਨੂੰ ਤਾਂ ਜਿਹੜਾ ਰਾਹ ਨਜ਼ਰ ਆਉਣਾ ਸਾਡੇ ਲਈ ਤਾਂ ਬਿਲਕੁਲ ਠੀਕ ਹੈ, ਠੀਕ ਹੈ, ਕਿਉਂ ਕਿਉਂਕਿ ਸਾਡਾ ਕਹਿੰਦੇ ਨੇ ਨਾ ਕਿ ਜਿੰਨੀ ਅਕਲ ਹੋਵੇ ਉੰਨੀ ਬੰਦਾ ਗੱਲ ਕਰਦਾ ਅਤੇ ਉੰਨੀ ਹੀ ਹਰਕਤਾਂ ਤੱਕਦਾ, ਅਤੇ ਉਹਦੀਆਂ ਹਰਕਤਾਂ ਤੋਂ ਪਤਾ ਲੱਗਦਾ ਕਿ ਉਹਦਾ ਕਿਤਨਾ ਕੋਈ ਅਕਲਮੰਦ ਹੈ, ਲੇਕਿਨ ਜਿਹੜੇ ਮਾਂ ਪਿਓ ਹੁੰਦੇ ਨੇ, ਮਾਂ ਪਿਓ ਦਾ ਕੰਮ ਹੈ ਕਿ ਬੱਚਿਆਂ ਨਾਲ ਇਤਨੀ ਬਾਉਂਡਿੰਗ ਰੱਖਣੀ ਕਿ ਅਗਰ ਕੋਈ ਵੀ ਉਹ ਕੰਮ ਕਰਕੇ ਜਾਵੇ, ਕੋਈ ਪੁੱਠਾ ਸਿੱਧਾ, ਅਤੇ ਉਹ ਜਾ ਕੇ ਆਪਣੇ ਮਾਂ ਪਿਓ ਨਾਲ ਗੱਲ ਕਰ ਸਕੇ, ਕਿਉਂਕਿ ਬਾਪ ਦਾ ਅਤੇ ਬੇਟੇ ਦੇ ਦਰਮਿਆਨ ਤਾਂ ਚਲੋ ਇੱਕ ਸਮਝ ਆਉਂਦੀ ਹੈ ਕਿ ਮਤਲਬ ਜਿਸਾ ਮੇਰਾ ਹੈ ਵਾ, ਮੈਨੂੰ ਪਤਾ ਲੋਕਾਂ ਦਾ ਹੈ ਕਿ ਨਹੀਂ, ਲੋਕਾਂ ਦੇ ਬੜੀ ਦੋਸਤੀਆਂ ਵੀ ਹੁੰਦੀਆਂ ਨੇ, ਲੇਕਿਨ ਮੇਰਾ ਅਤੇ ਉਹਨਾਂ ਦੇ ਦਰਮਿਆਨ ਇੱਕ ਬੜਾ ਤੁਸੀਂ ਕਹਿ ਸਕਦੇ ਹੋ ਕਿ ਸ਼ਰਮ ਦਾ, ਜਾਂ ਤੁਸੀਂ ਇਹ ਕਹੋ ਕਿ ਲਿਹਾਜ਼, ਕਿ ਮੈਂ ਆਪਣੇ ਬਾਪੂ ਅੱਗੇ ਮੈਂ ਅੱਖ ਵੀ ਨਹੀਂ ਚਾਹੁੰਦਾ, ਮੈਂ ਜਨਾਬ ਸਿਰ ਸੁੱਟ ਕੇ ਬਸ ਕਹਿੰਦਾ ਵਾ ਜੋ ਕਹਿ ਰਹੇ ਨੇ ਠੀਕ ਕਹਿ ਰਹੇ ਨੇ, ਲੇਕਿਨ ਕਦੀ ਇਨਸਾਨ ਆ, ਇਨਸਾਨ ਜਿਹੜਾ ਨਾ ਬੇਸਿਕਲੀ ਗਲਤੀ ਦਾ ਪੁਤਲਾ ਹੈ, ਉਹ ਕਹਿੰਦੇ ਨਾ ਪਾਣੀ ਦਾ ਬੁਲਬੁਲਾ, ਇਹ ਬਸ ਲੇਕਿਨ ਐਵੇਂ ਕਿ ਮਾਂ ਪਿਓ ਨੂੰ ਜਦੋਂ ਬਾਉਂਡਿੰਗ ਹੋਏਗੀ ਨਾ ਤੁਹਾਡੀ ਔਲਾਦ ਨਾਲ, ਮਾਂ ਪਿਓ ਦੀ ਬਾਉਂਡਿੰਗ ਹੁੰਦੀ ਹੈ, ਅਤੇ ਫਿਰ ਉਹ ਮਾਮਲਾਤ ਕਿਧਰੇ ਹੋਰ ਤੁਰ ਪੈਂਦੇ ਨੇ, ਮਤਲਬ ਕਿ ਉਹ ਤੁਸੀਂ ਇਹ ਕਹਿ ਸਕਦੇ ਹੋ ਕਿ ਉਹਨ ਗੱਲਾਂ ਨੂੰ ਬੜਾ ਈਜ਼ੀਲੀ ਸਾਰਟ ਆਊਟ ਕੀਤਾ ਜਾ ਸਕਦਾ, ਕੋਈ ਵੀ ਮਾਮਲਾਤ ਹੈ, ਕਿਸੇ ਕਿਸਮ ਦਾ ਇਸ਼ੂ ਹੈ, ਕਿਉਂਕਿ ਦੇਖੋ ਔਲਾਦ ਦਾ ਘਰ ਆਉਂਦੀ ਹੈ, ਕਾਰਨਾਮਾ ਅੰਜਾਮ ਦੇ ਆਉਂਦੀ ਹੈ, ਅਤੇ ਵੱਡਿਆਂ ਦਾ ਕੰਮ ਕੀ ਹੁੰਦਾ, ਉਹਦੇ 'ਤੇ ਪਰਦਾ ਪਾਉਣਾ ਜਾਂ ਫਿਰ ਉਹਨਾਂ ਨੂੰ ਸੰਭਾਲਣਾ, ਅਤੇ ਜਦੋਂ ਮਾਂ ਪਿਓ ਦੇ ਬੱਚੇ ਨਾਲ ਅੱਛੀ ਬਾਉਂਡਿੰਗ ਨਹੀਂ ਹੋਏਗੀ ਅਤੇ ਉਹ ਕਾਰਨਾਮਾ ਅੰਜਾਮ ਦੇ ਕੇ ਤਾਂ ਆਵਣਗੇ, ਲੇਕਿਨ ਉਹ ਫਿਰ ਤੁਹਾਨੂੰ ਚੌਥੇ ਮਹੱਲਿਓ ਪਤਾ ਲੱਗੇਗਾ, ਤੁਹਾਨੂੰ ਤਾਂ ਨਹੀਂ ਪਤਾ ਹੋਣਾ ਡਾਇਰੈਕਟ, ਕਿਉਂਕਿ ਉਹ ਕਾਰਨਾਮਾ ਦੇ ਬਾਹਰ ਅੰਜਾਮ ਦੇ ਕੇ ਆਇਆ ਅਤੇ ਤੁਹਾਨੂੰ ਤਾਂ ਦੱਸੇਗਾ ਹੀ ਨਹੀਂ, ਉਹਨੂੰ ਪਤਾ ਕਿ ਭਾਈ ਇੱਥੋਂ ਵੀ ਲਾਹਨਤਾ ਅਤੇ ਉੱਧਰੋਂ ਵੀ ਲਾਹਨਤਾ, ਅਤੇ ਗੱਲ ਤਾਂ ਫਿਰ ਉੱਧਰ ਹੀ ਆ ਗਈ ਨਾ, ਅਤੇ ਕੋਈ ਬੰਦਾ ਪਹਿਲਾਂ ਪੁੱਛੇ ਨਾ ਕਿ ਬੰਦਾ ਯਾਰ ਤੂੰ ਮਤਲਬ ਅਕਸਰ ਇਸ ਤਰ੍ਹਾਂ ਹੁੰਦਾ ਨਾ ਕਿ ਯਾਰ ਤੂੰ ਘਰ ਗੱਲ ਨਹੀਂ ਕਰਦਾ, ਕਹਿੰਦਾ ਜੀ ਲਾਹਨਤਾਂ ਪਾਉਂਦੇ ਨੇ, ਕਹਿੰਦਾ ਪਹਿਲਾਂ ਕਿਹੜਾ ਤੇਰੇ 'ਤੇ ਚਾਦਰਾਂ ਚੜ੍ਹਦੀਆਂ ਨੇ, ਉੱਥੋਂ ਵੀ ਇਨਸਾਨ ਦਾ ਝਾਗਾ ਖੁੱਲਦਾ, ਅਤੇ ਖੈਰ ਮਾਮਲਾ ਤੇ ਜ਼ਿੰਦਗੀ ਹੈ, ਸਭ ਰਵਾਂ ਦਵਾਂ, ਹਾਏ ਇੱਕ ਦਿਨ ਅਸੀਂ ਵੀ ਟੁਰ ਜਾਣਾ ਕੁੰਡੇ ਮਾਰ ਕੇ ਹਵੇਲੀਆਂ ਨੂੰ।

ਵਕਤ ਸੀ ਅਸੀਂ ਇੱਕ ਮੂਵੀ ਦੇਖਦੇ ਹੁੰਦੇ ਸਾਂ ਕਿ ਅਕਸਰ ਉਹਦਾ ਗਾਣਾ ਹੁੰਦਾ ਸੀ ਇਹ ਬੰਧਨ ਤੋਂ ਪਿਆਰ ਕਾ ਬੰਧਨ ਹੈ ਭਾਗ ਅਰਜੁਨ ਭਾਗ। ਲੇਕਿਨ ਯਾਰ ਉਹਦੇ ਵਿੱਚ ਜਿਹੜਾ ਉਹਨਾਂ ਨੇ ਮਾਂ ਅਤੇ ਬੇਟੇ ਦਾ ਇੱਕ ਰਿਲੇਸ਼ਨ ਦਿਖਾਇਆ ਕਿ ਉਹ ਕਹਿੰਦੇ ਸਨ ਮੇਰੇ ਕਰਨ ਅਰਜੁਨ ਆਏਂਗੇ। ਅਤੇ ਯਾਰ ਮਤਲਬ ਕਿ ਦੇਖੋ ਉਹਦਾ ਕਿਤਨਾ ਫੇਥ ਸੀ, ਉਹਦਾ ਕਿਤਨਾ ਉਹ ਮਤਲਬ ਮੂਵੀ ਦਿਖਾਇਆ ਕਿ ਉਹਦਾ ਮਤਲਬ ਇਤਨਾ ਫੇਥ ਸੀ ਕਿ ਉਹਨੇ ਕਿਹਾ ਜੀ ਮੇਰੀ ਔਲਾਦ ਵਾਪਸ ਆਏਗੀ। ਕਿਉਂ? ਕਿਉਂਕਿ ਉਹਨੇ ਆਪਣੀ ਮਾਂ ਨੂੰ ਕੱਢਣਾ ਸੀ, ਮਾਂ ਇਕੱਲੀ ਰਹਿ ਗਈ ਸੀ। ਅਤੇ ਉਹ ਮੂਵੀ ਸੀ, ਖੈਰ ਹੈ ਰਿਐਲਿਟੀ ਜਾਂ ਰਿਐਲਿਟੀ ਦਾਦੀ ਮੈਨੂੰ ਨਹੀਂ ਪਤਾ, ਇਸ ਤਰ੍ਹਾਂ ਹੁੰਦਾ ਨਹੀਂ, ਠੀਕ ਹੈ ਰੱਬ ਦੀਆਂ ਰੱਬ ਜਾਣੇ। ਲੇਕਿਨ ਜਿਹੜਾ ਇਹ ਮੂਵੀ ਦਾ ਇਹ ਤਾਂ ਲੈਵਲ ਹੈ ਨਾ। ਅਤੇ ਇਹ ਮਿਊਜ਼ਿਕ ਮੇਰੇ ਸਾਹਮਣੇ ਆ ਗਿਆ ਤਾਂ ਮੈਂ ਚਾਹੁੰਦਾ ਵਾਂ ਕਿ ਕਿਉਂ ਨਾ ਮੈਂ ਵੀ ਸੁਣਾ, ਤੁਸੀਂ ਵੀ ਸੁਣੋ। ਅਤੇ ਤੁਹਾਨੂੰ ਇਹ ਸੁਣਨ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਦੱਸਦਾ ਜਾਵਾਂ ਕਿ ਇੱਕ ਸਾਡੇ ਕੋਲ ਆਏ ਨੇ, ਇੱਕ ਸਾਡੇ ਲਿਸਨਰ ਆਏ ਨੇ ਡੀਪ ਆਈਜ਼, ਅਤੇ ਇਹ ਜਨਾਬ ਸਾਨੂੰ ਸੁਣ ਰਹੇ ਨੇ ਲੰਡਨ ਤੋਂ। ਅਤੇ ਇਹ ਸਾਨੂੰ ਇਹ ਕਹਿਣਾ ਚਾਹ ਰਹੇ ਨੇ ਕਿ ਸਾਨੂੰ ਤੁਸੀਂ ਸਾਨੂੰ ਸੁਣਾਉਂਦੇ ਹੋ ਅਤੇ ਸਾਨੂੰ ਸੁਣਨਾ ਪਸੰਦ ਹੈ। ਹਾਏ ਅਸ਼ਕੇ ਬਈ ਅਸ਼ਕੇ, ਅਸ਼ਕੇ ਬਈ ਅਸ਼ਕੇ। ਚਲੋ ਜੀ, ਤੁਹਾਡਾ ਬਹੁਤ ਸ਼ੁਕਰੀਆ ਜੇ ਤੁਸੀਂ ਸੁਣ ਰਹੇ ਹੋ ਅਤੇ ਤੁਸੀਂ ਅਗਰ ਸਾਨੂੰ ਇਤਨਾ ਐਪਰੀਸ਼ੀਏਟ ਕਰ ਦਿੰਦੇ ਹੋ ਤਾਂ ਯਾਰ ਯਕੀਨ ਕਰੋ ਐਪਰੀਸ਼ੀਏਟ ਕਰਨਾ ਜਾਂ ਤੁਹਾਡਾ ਸਾਡਾ ਕਨੈਕਟ ਹੋਣਾ ਜਾਂ ਤੁਹਾਡਾ ਕਿਸੇ ਕਿਸਮ ਦਾ ਸਵਾਲ ਕਰਨਾ ਇਹ ਸਾਡੇ ਲਈ ਬੜਾ ਕੀਮਤੀ ਹੈ। ਅਤੇ ਮੈਂ ਤੁਹਾਨੂੰ ਇਹੀ ਕਹਾਂਗਾ ਕਿ ਰਾਜ਼ ਆਖੇ ਤੇਰੀ ਸਭ ਬਿਆਨ ਕਰ ਰਹੀ, ਸੁਣ ਰਿਹਾ ਦਿਲ ਤੇਰੀ ਖਾਮੋਸ਼ੀਆਂ। ਹਾਏ ਹਾਏ ਹਾਏ ਹਾਏ ਹਾਏ, ਮੈਂ ਤਾਂ ਸ਼ਾਇਰ ਹੋ ਗਿਆ ਜੀ।

ਇੱਕ ਟਰੈਕ ਮੇਰੇ ਦਿਲ ਦੇ ਬੜਾ ਕਰੀਬ ਹੈ ਜਿਹੜਾ ਅਕਸਰ ਮੈਂ ਜਦੋਂ ਖਾਮੋਸ਼ ਹੋ ਜਾਵਾਂ ਜਾਂ ਮੈਨੂੰ ਮਤਲਬ ਮੈਨੂੰ ਜਦੋਂ ਲੱਗਦਾ ਹੈ ਨਾ ਕਿ ਮੈਂ ਵਾਈਬ ਤੋਂ ਆਊਟ ਹੋ ਰਿਹਾ ਵਾਂ ਜਾਂ ਆਊਟ ਆਫ ਟਰੈਕ ਹੋ ਰਿਹਾ ਵਾਂ ਉਹਨੂੰ ਆਫ ਟਰੈਕ ਹੋ ਜਾਂਦਾ ਇਨਸਾਨ ਅਤੇ ਅਕਸਰ ਮੈਂ ਬਹਿ ਕੇ ਖਾਮੋਸ਼ੀ ਨਾਲ ਸੋਚਣਾ ਵਾਂ ਅਤੇ ਅਕਸਰ ਮੈਂ ਟਰੈਕ ਪਲੇ ਕਰਨਾ ਵਾਂ ਅਤੇ ਮੈਂ ਚਾਹੁੰਦਾ ਵਾਂ ਕਿ ਤੁਸੀਂ ਮੇਰੇ ਨਾਲ ਸੁਣੋ ਇਸ ਹੈ ਤਾਂ ਕਾਫੀ ਪੁਰਾਣਾ ਗਾਣਾ ਹੈ ਜਾਂ ਤੁਸੀਂ ਇਹ ਕਹਿ ਲਓ ਇਹ ਬੇਸਿਕਲੀ ਬਾਬਾ ਬੋਲੇ ਸ਼ਾਹਦਾਨਾ ਜੀ ਲੇਕਿਨ ਕੀ ਹੈ ਕਿ ਆਪਾਂ ਜਿਹੜਾ ਇਹਦਾ ਨਾ ਇਹਦੀ ਇੱਕ ਵਾਈਬ ਹੈ ਔਰ ਇਹ ਹਕੀਕਤ ਹੈ ਕਿ ਮੈਨੂੰ ਅਕਸਰ ਇਹ ਲੱਗਦਾ ਕਿ ਵਾਕਈ ਮੈਨੂੰ ਨਹੀਂ ਪਤਾ ਕਿ ਬੁੱਲਾ ਕੀ ਜਾਣਾ ਮੈਂ ਕੌਣ ਅਤੇ ਮੇਰੇ ਨਾਲ ਲਾਓ ਅਤੇ ਤੁਸੀਂ ਸੁਣੋ ਅਤੇ ਮੈਂ ਸੁਣਨਾ ਚਾਹ ਰਿਹਾ ਅਤੇ ਮੈਂ ਚਾਹੁੰਦਾ ਤੁਸੀਂ ਮੇਰੇ ਨਾਲ ਸੁਣੋ ਅਤੇ ਸਾਰੇ ਜਿਹਦੇ ਮੇਰੇ ਸੁਣਨ ਵਾਲੇ ਨੇ ਜਿੱਥੇ ਜਿਹੜਾ ਜਿਹੜਾ ਜਿੱਥੋਂ ਜਿੱਥੋਂ ਸੁਣ ਰਹੇ ਆ ਉਹ ਮੇਰੇ ਨਾਲ ਕਨੈਕਟ ਹੋ ਜਾਓ ਅਤੇ ਸੁਣੋ ਅਤੇ ਇੰਜੋਏ ਕਰੋ।

0: ਬੁੱਲਾ ਕੀ ਜਾਣਾ ਮੈਂ ਕੌਣ ਹਾਂ। ਹਕੀਕਤ ਹੈ ਭਾਈ, ਇਹ ਗੱਲ ਬਾਈ ਜੀ ਇਸ ਤਰ੍ਹਾਂ ਹੀ ਹੈ, ਸਾਡੀ ਗੱਲ ਦਿਲ ਤੋਂ ਸ਼ੁਰੂ ਹੋਈ ਹੈ ਅਤੇ ਦਿਲ 'ਤੇ ਹੀ ਜਾਏਗੀ ਅਤੇ ਦਿਲ 'ਤੇ ਹੀ ਖਤਮ ਹੋਏਗੀ ਅਤੇ ਦਿਲ ਅਤੇ ਦਿਮਾਗ ਦੇ ਵਿੱਚ ਜਿਹੜਾ ਇੱਕ ਤੁਹਾਨੂੰ ਪਤਾ ਇੱਕ ਡਿਸਟੈਂਸ ਆਉਂਦਾ ਉਹ ਕੋਈ ਛੋਟਾ ਡਿਸਟੈਂਸ ਨਹੀਂ ਹੈ। ਕਿ ਅਕਸਰ ਮੈਨੂੰ ਲੋਕ ਕਹਿੰਦੇ ਨੇ ਕਿ ਤੂੰ ਗੱਲਾਂ ਗੱਲਾਂ ਦੇ ਵਿੱਚ ਇੰਨੀ ਗਹਿਰੀ ਗੱਲ ਕਰ ਜਾਂਦਾ ਕਿ ਤੈਨੂੰ ਆਪ ਨਹੀਂ ਪਤਾ ਲੱਗਦਾ, ਅਤੇ ਮੈਨੂੰ ਅਕਸਰ ਆਪ ਵਾਕਈ ਨਹੀਂ ਪਤਾ ਲੱਗਦਾ ਕਿਉਂਕਿ ਮੈਂ ਜਿਹੜੀ ਗੱਲ ਕਰ ਰਿਹਾ ਨਾ ਮੈਂ ਸੋਚ ਸਮਝ ਕੇ ਕਰ ਰਿਹਾ ਨਾ, ਮੈਨੂੰ ਪਤਾ ਹੁੰਦਾ ਕਿਹੜੀ ਗੱਲ ਕਿਸ ਟਾਈਮ ਕਿੱਥੇ ਕਰਨੀ ਹੈ, ਅਤੇ ਇਹ ਗੱਲ ਨਾ ਕਿਹਾ ਕਰੋ ਕਿ ਤੁਹਾਨੂੰ ਪਤਾ ਨਹੀਂ ਹੁੰਦਾ, ਮੈਨੂੰ ਸਭ ਪਤਾ ਹੁੰਦਾ। ਹਾਂਜੀ ਅਸੀਂ ਵੱਡੇ ਹੋ ਗਏ ਜੀ ਹੁਣ ਯੂਨੋ। ਅੱਛਾ ਗੱਲ ਤੁਹਾਨੂੰ ਮੈਂ ਦੱਸ ਰਿਹਾ ਸਾਂ ਕਿ ਆਪਾਂ ਜਿਹੜੇ ਇਸ ਟਾਈਮ ਬੈਠੇ ਹਾਂ ਨਾ, ਆਪਾਂ ਜਿਹੜੇ ਇਸ ਟਾਈਮ ਬਹਿ ਕੇ ਗੱਲ ਲੱਗੇ ਹਾਂ, ਅਸੀਂ ਰਿਸ਼ਤੇਦਾਰੀਆਂ ਦੇ ਬਾਰੇ ਗੱਲ ਕਰ ਰਹੇ ਹਾਂ, ਸਾਨੂੰ ਪਤਾ ਸਾਡੇ ਜਿਤਨੇ ਸਿੱਖ ਭਰਾ ਸੁਣ ਰਹੇ ਨੇ, ਜਿਤਨੇ ਸਾਊਥ ਏਸ਼ੀਅਨ ਕਮਿਊਨਿਟੀ, ਜਿਤਨਾ ਸਾਡਾ ਸੁਣ ਲਿਸਨਰ ਹੈ, ਜਿਤਨਾ ਜਿਹੜਾ ਜਿੱਥੋਂ ਜਿੱਥੋਂ ਸੁਣ ਰਹੇ ਆ, ਉਹਨਾਂ ਸਾਰਿਆਂ ਨੂੰ ਮੈਂ ਕਹਾਂਗਾ ਕਿ ਅਗਰ ਤੁਹਾਡੀ ਕਿਸ ਜਗ੍ਹਾ 'ਤੇ ਵੀ ਤੁਹਾਡੇ ਆਪਣਿਆਂ ਨਾਲ ਕੋਈ ਰੰਜਿਸ਼ ਜਾਂ ਤੁਹਾਡੀ ਕੋਈ ਮਿਸਅੰਡਰਸਟੈਂਡਿੰਗਸ ਹੈ, ਤਾਂ ਤੁਸੀਂ ਕੋਸ਼ਿਸ਼ ਕਰਕੇ ਨਾ ਇੱਕ ਦਫ਼ਾ ਮੰਨੋ ਮੇਰੀ ਗੱਲ ਇਸ ਗੱਲ ਨੂੰ, ਕੋਸ਼ਿਸ਼ ਕਰਕੇ ਸਭ ਤੋਂ ਪਹਿਲਾਂ ਨਾ ਤੁਸੀਂ ਔਰ ਜਿਹੜੀ ਮਿਸਅੰਡਰਸਟੈਂਡਿੰਗ ਹੈ ਉਹ ਖਤਮ ਕਰੋ, ਅਤੇ ਅਗਰ ਉਹ ਤੁਹਾਡੀ ਖਤਮ ਹੋ ਜਾਂਦੀ ਹੈ ਤਾਂ ਵੀਰ ਜੀ ਤੁਸੀਂ ਮੇਰੀ ਗੱਲ ਯਾਦ ਰੱਖੇ, ਅਗਰ ਤੁਸੀਂ ਉਹ ਖਤਮ ਕਰ ਦਿੰਦੇ ਹੋ ਤਾਂ ਸ਼ਾਇਦ ਕਦੀ ਤੁਹਾਨੂੰ ਯਾਦ ਆਵੇ ਕਿ ਕਿਸੇ ਆਰਜੇ ਬੈਠਿਆ ਸੀ ਉਹਨੇ ਕਿਹਾ ਸੀ ਕਿ ਜੀ ਖਤਮ ਕਰੋ, ਜਾਂ ਕੋਈ ਤੁਹਾਡਾ ਦੋਸਤ ਸੀ, ਤੁਹਾਡਾ ਬ੍ਰੋਡਕਾਸਟਰ ਕੋਈ ਸੁਣ ਰਹੇ ਸੋ ਜਿਹਨੂੰ ਕਦੀ ਰਾਹ ਚੱਲਦੇ ਸੁਣਿਆ, ਕਿਉਂਕਿ ਮੋਸਟਲੀ ਮੈਨੂੰ ਕੈਬਿਸ ਸੁਣ ਰਹੇ ਹੁੰਦੇ ਨੇ, ਅਤੇ ਕਦੀ ਰਾਹ ਚੱਲਦੇ ਸੁਣਿਆ ਜਾਂ ਕੋਈ ਘਰ ਬੈਠਿਆ ਸੁਣ ਰਿਹਾ, ਤਾਂ ਉਹਨੂੰ ਮੈਂ ਗੱਲ
1: ਠਹਿਰੀਏ ਜ਼ਰਾ ਯੇ ਕਮਰਸ਼ਲ ਤਾਂ ਸੁਣ ਲੇ।
2: Are you an experienced marketing professional looking for your next challenge? Breeze Connect is recruiting a marketing manager to lead innovative marketing campaigns, grow our brand, and connect with diverse communities across the UK. If you have a passion for digital marketing, strategic thinking, and delivering results, this opportunity is for you. Apply online today at www.breezeconnect.org.uk. Build your future with Breeze Connect.
3: ਓਏ ਖੁਸ਼ੀਆਂ ਮਨਾਓ, ਭੰਗੜੇ ਪਾਓ ਭੰਗੜੇ ਪਾਓ ਭੰਗੜੇ ਪਾਓ।
4: ਆਜ ਤੋ ਬਹੁਤ ਖੁਸ਼ ਲੱਗ ਰਹੇ ਹੈਂ, ਖੈਰ ਤੋ ਹੈ?
3: ਮੇਰੀ ਬੀਵੀ ਦਾ ਵੀਜ਼ਾ ਹੋ ਗਿਆ ਜੀ।
4: ਓਹੋ ਮੁਬਾਰਕਬਾਦ, ਬਹੁਤ ਜਲਦੀ ਆ ਗਿਆ।
3: ਸਾਰੀ ਨਸੀਬ ਦੀ ਗੱਲ ਹੈ, ਮੈਂ ਲੋਕਲ ਵੀਜ਼ਾ ਮਾਇਰੀਨ ਦੀ ਮਦਦ ਲਈ ਸੀ ਜੀ।
4: ਉਨਕਾ ਨਾਮ ਹੀ ਬਤਾ ਦੇ, ਹਮੇ ਵੀ ਕਭੀ ਜ਼ਰੂਰਤ ਪੜ ਸਕਤੀ ਹੈ।
3: AMH ਸੋਲਿਸਿਟਰਸ, ਹੋਰ ਕੌਣ? ਉਹ ਵਧੀਆ ਨੇ, ਦੋਸਤਾਨਾ ਮਾਹੌਲ ਤੇ ਇਸ ਤੇ ਜਲਦੀ ਕੰਮ ਕਰਦੇ ਨੇ। ਸੋਨੇ ਤੇ ਸਵਾਗਾ ਏ ਕਿ ਉਹ ਹਰ ਤਰ੍ਹਾਂ ਦਾ ਵੀਜ਼ਾ ਐਕਸਟੈਂਸ਼ਨ, ਇਨਡੈਫਿਨਿਟ ਲੀਵ ਟੂ ਰਿਮੇਨ ਔਰ ਸਿਟੀਜ਼ਨਸ਼ਿਪ ਐਪਲੀਕੇਸ਼ਨਸ ਵੀ ਕਰਦੇ ਨੇ।
4: ਚਲੇ ਉਨਕਾ ਪਤਾ ਵੀ ਬਤਾ ਦੇ, ਆਪਕੋ ਤੋ ਜ਼ੁਬਾਨੀ ਯਾਦ ਹੋਗਾ।
3: ਹਾਂਜੀ ਕਿਉਂ ਨਹੀਂ, ਨੋਟਿੰਗਮ ਰੋਡ, ਨਿਊ ਬੇਸਫੋਰਡ, ਨੋਟਿੰਗਮ।
4: ਜ਼ਬਰਦਸਤ, ਮੈਂ ਉਨਸੇ ਰਾਬਤਾ ਕਰੂੰਗੀ ਆਪਣੀ ਫੈਮਿਲੀ ਕੇ ਵੀਜ਼ਾ ਕੇ ਲੀਏ। ਨੰਬਰ ਕਿਆ ਹੈ?
3: ਲੋ ਜੀ ਉਹ ਵੀ ਜ਼ੁਬਾਨੀ ਯਾਦ ਹੈ, 0115-671-3677। ਪਿਓਰ ਜਿਮ ਦੀ ਬਿਲਡਿੰਗ ਵਿੱਚ ਨੇ, ਮੁਫ਼ਤ ਦਾ ਮਸ਼ਵਰਾ ਲਓ ਜੀ।
5: AMH Solicitors, Immigration Lawyers at Sovereign House, 184 Nottingham Road, New Baysford, Nottingham, NG7 7BA. Large free car park available, or call them on 0115-671-3677.

ਹਾਂਜੀ ਅਤੇ ਵੈਲਕਮ ਬੈਕ ਜੀ ਜੀ ਆਇਆਂ ਨੂੰ। ਮੈਂ ਤੁਹਾਨੂੰ ਇੱਕ ਗੱਲ ਦੱਸ ਰਿਹਾ ਸਾਂ ਕਿ ਮੇਰੀ ਉਸ ਟਾਈਮ ਜਿਹੜੀ ਟਿਊਨ ਸੀ ਉਹ ਕਾਫੀ ਯੂ ਨੋ ਡੀਪ ਹੋ ਗਈ ਸੀ, ਲਾਈਕ ਮੈਂ ਇੱਕ ਤੁਹਾਡੇ ਨਾਲ ਬੜਾ ਕਨੈਕਟ ਹੋ ਗਿਆ ਸਾਂ, ਤੁਹਾਡੇ ਨਾਲ ਗੱਲ ਕਰ ਰਿਹਾ ਸਾਂ। ਮੈਨੂੰ ਨਹੀਂ ਪਤਾ ਕਿ ਤੁਸੀਂ ਕਿਸ ਟਾਈਮ ਤੱਕ ਸੁਣ ਰਹੇ ਹੋ, ਕਿਸ ਟਾਈਮ ਤੱਕ ਨਹੀਂ। ਮੈਂ ਤਾਂ ਬਾਅਦ ਹੀ ਦੇਖਿਆ ਕਿ ਐਡਵਰਟਾਈਜ਼ਮੈਂਟ ਦਾ ਟਾਈਮ ਚੱਲ ਰਿਹਾ ਸੀ, ਬਟ ਮੈਂ ਉਸ ਟਾਈਮ ਤੁਹਾਡੇ ਨਾਲ ਗੱਲ ਪਤਾ ਕੀ ਕਰ ਰਿਹਾ ਸਾਂ, ਮੈਂ ਉਸ ਟਾਈਮ ਤੁਹਾਡੇ ਨਾਲ ਗੱਲ ਕਰ ਰਿਹਾ ਸਾਂ ਕਿ ਜਿਹੜਾ ਮੇਰਾ ਵੀਰ ਭਰਾ ਜਿਹੜਾ ਮੇਰਾ ਸੁਣਨ ਵਾਲਾ ਜਿੱਥੇ ਵੀ ਬੈਠੇ ਆ, ਜਿਹੜੀ ਜਗ੍ਹਾ ਤੋਂ ਸੁਣ ਰਿਹਾ, ਡਰਾਈਵ ਕਰਦੇ ਸੁਣ ਰਹੇ ਆ, ਘਰ ਬਹਿ ਕੇ ਸੁਣ ਰਹੇ ਆ, ਜਾਂ ਕਿਧਰੇ ਕੰਮ ਕਰਦੇ ਸੁਣ ਰਹੇ ਆ, ਤਾਂ ਮੈਂ ਤੁਹਾਨੂੰ ਇੱਕ ਗੱਲ ਕਹਾਂਗਾ ਕਿ ਆਪਣੇ ਰਿਸ਼ਤਿਆਂ ਨੂੰ ਸਟਰੋਂਗ ਕਰੋ। ਅਗਰ ਤੁਹਾਨੂੰ ਲੱਗਦਾ ਕਿਸੇ ਵੀ ਕਿਧਰੇ ਵੀ ਤੁਹਾਨੂੰ ਇਸ ਤਰ੍ਹਾਂ ਲੱਗਦਾ ਕਿ ਅਗਰ ਤੁਹਾਡਾ ਕੋਈ ਰਿਲੇਸ਼ਨਸ ਜਾਂ ਤੁਹਾਡਾ ਕੋਈ ਖੂਨੀ ਰਿਸ਼ਤਾ ਜਾਂ ਤੁਹਾਡਾ ਕੋਈ ਅਜ਼ੀਜ਼ ਜਾਂ ਕਿਧਰੇ ਤੁਹਾਨੂੰ ਇਸ ਤਰ੍ਹਾਂ ਲੱਗਦਾ ਕਿ ਤੁਸੀਂ ਕਿਧਰੇ ਦਿਲ ਆਜ਼ਾਰੀ ਹੋ ਗਈ ਹੈ ਜਾਂ ਤੁਹਾਨੂੰ ਲੱਗਦਾ ਕਿ ਉਹ ਰਿਸ਼ਤੇ ਖਤਮ ਹੋ ਗਏ ਨੇ, ਅਤੇ ਉਹ ਬਹਾਲ ਕਰਨ ਦੀ ਕੋਸ਼ਿਸ਼ ਕਰੋ। ਬਹਾਲ ਮਤਲਬ ਕਿ ਉਸ ਚੀਜ਼ ਨੂੰ ਦੇਖੋ, ਗੱਲ ਫਿਰ ਉੱਧਰ ਹੀ ਆ ਜਾਂਦੀ ਹੈ। ਮੈਂ ਗੱਲ ਤੁਹਾਡੇ ਨਾਲ ਪਹਿਲਾਂ ਕਰ ਰਿਹਾ ਸੀ ਕਿ ਮਰਦ ਇੱਕ ਪਹਾੜ ਮੰਨਦਾ ਅਤੇ ਇਹਦੇ 'ਤੇ ਇਸ ਪਹਾੜ ਦੇ ਉੱਤੇ ਬਾਰਿਸ਼, ਬਿਜਲੀ ਅਤੇ ਤੂਫਾਨ ਆਉਂਦੇ ਰਹਿੰਦਾ ਅਤੇ ਉਹ ਜਨਾਬ ਉਸ ਤਰ੍ਹਾਂ ਹੀ ਕਾਇਮ ਦਾਇਮ ਰਹਿੰਦਾ। ਅਤੇ ਅਗਰ ਤੁਸੀਂ ਇਸ ਚੀਜ਼ ਨੂੰ ਲੈ ਕੇ ਚੱਲੋ ਕਿ ਤੁਸੀਂ ਉਸ ਚੀਜ਼ ਨੂੰ ਬੜੇ ਪਿਆਰ ਮੁਹੱਬਤ ਨਾਲ ਦੇਖੋ, ਦੇਖੋ ਅਗਰ ਖੁਦ ਹਰਟ ਹੋ ਜਾਓ ਤਾਂ ਕਿਸੇ ਨੇ ਪੂਰਾ ਕੁੰਬਾ ਜੋੜ ਕੇ ਰੱਖੋ, ਪੂਰਾ ਟੱਬਰ ਜੋੜ ਕੇ ਰੱਖੋ, ਅਤੇ ਕਿਸੇ ਛੋਟੀ ਗੱਲ 'ਤੇ ਨਹੀਂ। ਅਤੇ ਅਗਰ ਤੁਹਾਨੂੰ ਇਸ ਤਰ੍ਹਾਂ ਲੱਗਦਾ ਕਿ ਤੁਹਾਡੇ ਜਿਤਨੇ ਸੁਣਨ ਵਾਲੇ, ਮਤਲਬ ਜਿਤਨੇ ਤੁਹਾਡੇ ਲੱਗਦਾ ਤੁਹਾਡੇ ਅਜ਼ੀਜ਼ੋ ਕਾਰਬ, ਜਿਹਨੇ ਮੇਰੇ ਸੁਣਨ ਵਾਲੇ ਅਜ਼ੀਜ਼ੋ ਕਾਰਬ ਨੇ, ਅਗਰ ਤੁਹਾਨੂੰ ਇਹ ਲੱਗਦਾ ਕਿ ਕਿਧਰੇ ਨਾ ਕਿਧਰੇ ਕੋਈ ਐਸੀ ਜਗ੍ਹਾ ਕਿ ਤੁਹਾਨੂੰ ਲੱਗੇ ਕਿ ਯਾਰ ਤੁਹਾਨੂੰ ਕਨਫਰਮ ਨਹੀਂ ਹੈ ਕਿ ਉਸ ਬੰਦੇ ਨੇ ਇਹ ਕੰਮ ਕੀਤਾ ਕਿ ਨਹੀਂ ਕੀਤਾ, ਕਿ ਅਗਰ ਤੁਸੀਂ ਛੋੜੇ ਹੈ ਕਿਸੇ ਨੂੰ, ਤਾਂ ਕੋਸ਼ਿਸ਼ ਕਰੋ ਉਸ ਚੀਜ਼ ਨੂੰ ਸੌਟ ਆਊਟ ਕਰੋ, ਉਸ ਚੀਜ਼ ਨੂੰ ਇੱਕ ਵਾਰੀ ਫਿਰ ਦੇਖੋ ਅਤੇ ਖੁਦ ਨੂੰ ਉਹਦੀ ਜਗ੍ਹਾ 'ਤੇ ਰੱਖ ਕੇ ਸੋਚੋ। ਕਦੀ ਕਦਾਰ ਇਸ ਤਰ੍ਹਾਂ ਹੁੰਦਾ ਕਿ ਇਨਸਾਨ ਅਨਾਹ ਦੇ ਵਿੱਚ ਆਪਣੇ ਕਈ ਰਿਸ਼ਤੇ ਗਵਾ ਦਿੰਦਾ। ਆਪਣੀ ਅਨਾਹ ਨੂੰ ਸਾਈਡ 'ਤੇ ਰੱਖੋ, ਇਹ ਵਕਤ ਦਾ ਕੋਈ ਪਤਾ ਨਹੀਂ, ਅੱਜ ਅਸੀਂ ਇੱਥੇ ਬੈਠੇ ਹਾਂ, ਸਾਡੇ ਬਾਅਦ ਕੱਲ੍ਹ ਕੋਈ ਹੋਰ ਆ ਜਾਣਗੇ, ਸਾਡਾ ਨਾਮੋ ਨਿਸ਼ਾਨ ਖਤਮ ਹੋ ਜਾਏਗਾ। ਕਿਆ ਕਿ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਇੱਥੋਂ ਜਾਓ ਅਤੇ ਤੁਸੀਂ ਆਪਣੀ ਇਹ ਛਾਪ ਛੋੜ ਕੇ ਜਾਓ ਕਿ ਸਾਡੇ ਫਲਾਂ ਸੁਣਨ ਵਾਲੇ ਬੜੇ ਅਨਾਹ ਵਾਲੇ ਸਨ, ਉਹਨਾਂ ਨੇ ਆਪਣੇ ਰਿਸ਼ਤੇ ਖਰਾਬ ਕਰਤੇ ਸਨ, ਜਾਂ ਉਹ ਜਿੱਥੇ ਇੱਕ ਵਾਰੀ ਰਿਸ਼ਤਾ ਛੋੜ ਦਿੰਦੇ ਸਨ ਦੁਬਾਰਾ ਹੱਥ ਨਹੀਂ ਫੜਦੇ ਸਨ। ਲੋਕ ਕਹਿੰਦੇ ਨੇ ਨਾ, ਮੈਂ ਕਾਂਟਾ ਮਾਰ ਦੇਵਾਂ ਅਤੇ ਕਾਂਟਾ ਵੱਜ ਜਾਂਦਾ। ਕੁਝ ਰਿਸ਼ਤੇ ਹੁੰਦੇ ਨੇ ਜਿਨ੍ਹਾਂ 'ਤੇ ਕਾਂਟੇ ਨਹੀਂ ਵੱਜਦੇ, ਉਹ ਰਿਸ਼ਤੇ ਜਿਹੜੇ ਹੁੰਦੇ ਨੇ ਉਹ ਸੰਭਾਲ ਕੇ ਰੱਖਣੇ ਹੁੰਦੇ ਨੇ। ਮੇਰੀ ਮੰਨੋਗੇ ਤਾਂ ਮੈਂ ਅਗਰ ਤੁਹਾਨੂੰ ਇੱਕ ਬਰਾਦਰਾਨਾ ਮਸ਼ਵਰਾ ਦਾਂਗਾ ਕਿ ਆਪਣਾ ਟੱਬਰ ਜੋੜੋ। ਅਗਰ ਕੋਈ ਵੀਰ ਭਰਾ ਭੈਣ ਕਿਸੇ ਗੱਲ ਦੀ ਵਜ੍ਹਾ ਤੋਂ ਤੁਹਾਡੇ ਤੋਂ ਅਲੱਗ ਹੋ ਗਏ ਨੇ, ਤੁਸੀਂ ਉਹਨੂੰ ਜੋੜੋ, ਉਹਦਾ ਮਿੰਤਰਲਾ ਕਰੋ, ਉਹਨੂੰ ਮਨਾਓ, ਉਹਨੂੰ ਜੋੜੋ, ਕਿਉਂਕਿ ਲਾਈਫ ਇਜ਼ ਟੂ ਸ਼ੋਰਟ। ਜ਼ਿੰਦਗੀ ਦਾ ਕੋਈ ਪਤਾ ਨਹੀਂ, ਜ਼ਿੰਦਗੀ ਕਦ ਖਤਮ ਹੋ ਜਾਂਦੀ ਹੈ ਪਤਾ ਨਹੀਂ ਚੱਲਦਾ। ਮੇਰੀ ਤਰਫੋਂ ਜਿਹੜੀ ਇਹ ਗੱਲ ਹੈ, ਮੈਂ ਇਸ ਗੱਲ ਦੇ ਉੱਤੇ, ਕਿਉਂਕਿ ਖਾਮੋਸ਼ੀ ਇਸ ਵਾਸਤੇ ਕਿਉਂਕਿ ਸੰਜੀਦਗੀ ਹੀ ਬਣਦੀ ਹੈ ਇਨ ਗੱਲਾਂ 'ਤੇ। ਕੁਛ ਬਾਤੇਂ ਹੋਤੀ ਹੈ ਜੋ ਸੰਜੀਦਾ ਹੋ ਕਰ ਕਹੀ ਜਾਤੀ ਹੈ ਔਰ ਸਮਝਾਈ ਜਾਤੀ ਹੈ। ਬਹਰਹਾਲ ਸਾਨੂੰ ਇਹ ਜਿਹੜਾ ਫਲੋ ਹੈ ਸਾਨੂੰ ਸੂਟ ਨਹੀਂ ਕਰਦਾ, ਅਤੇ ਅਸੀਂ ਕਿਉਂਕਿ ਸੂਟ ਤਾਂ ਨਹੀਂ ਕਰਦਾ ਕਿਉਂਕਿ ਅਸੀਂ ਹਰ ਟਾਈਮ, ਤੁਹਾਨੂੰ ਪਤਾ, ਲਾਲਾ ਲਾਲਾ ਲਾਈ ਰੱਖਦੇ ਹਾਂ, ਸ਼ੁਗਲ ਮੇਲਾ ਲਾਈ ਰੱਖਦੇ ਹਾਂ, ਹਸੀ ਮਜ਼ਾਕ ਖੇਡ ਕੁਦ, ਬਸ ਇਹੀ ਕੁਝ ਸਾਡੀ ਜ਼ਿੰਦਗੀ ਚੱਲਦਾ ਹੁੰਦਾ। ਲੇਕਿਨ ਅਗਰ ਅਸੀਂ ਕਿਧਰੇ ਦੇਖੀਏ ਕਿ ਕਿਧਰੇ ਕੋਈ ਸਾਡੇ ਤੋਂ ਕਿਸੇ ਦਿਲ ਆਜ਼ਾਰੀ ਤਾਂ ਨਹੀਂ ਹੋ ਰਹੀ, ਕੋਈ ਬੰਦਾ ਹਰਟ ਤਾਂ ਨਹੀਂ ਹੋ ਰਿਹਾ, ਜਿਹੜਾ ਬੰਦਾ ਹਰਟ ਹੋਵੇ ਉਹਨੂੰ ਸੰਭਾਲੋ, ਕਿਉਂਕਿ ਹਰਟ ਉਹੀ ਹੁੰਦਾ ਜਿਹੜਾ ਤੁਹਾਨੂੰ ਆਪਣਾ ਸਮਝਦਾ, ਵਰਨਾ ਕੋਈ ਤੁਹਾਨੂੰ ਕਦੀ ਵੀ ਤੁਹਾਨੂੰ ਇਸ ਤਰ੍ਹਾਂ ਨਹੀਂ ਲੱਗੇਗਾ, ਤੁਹਾਨੂੰ ਇਸ ਤਰ੍ਹਾਂ ਫੀਲ ਨਹੀਂ ਹੋਏਗਾ। ਕਿਉਂਕਿ ਦੇਖੋ, ਜਿਹੜੇ ਰਾਹ ਜਾਣਾ ਨਹੀਂ ਉਹਦੇ ਕੋਈ ਪੇੜ ਨਹੀਂ ਗਿਣਦਾ, ਅਤੇ ਜਿਨ੍ਹਾਂ ਨੇ ਜਿਸ ਰਾਹ ਜਾਣਾ ਹੁੰਦਾ ਉਹਦੇ ਪੇੜ ਗਿਣੇ ਜਾਂਦੇ ਨੇ। ਮੇਰੇ ਜਿਤਨੇ ਜ਼ਿੰਦਗੀ ਦੇ ਤਜਰਬੇ ਨੇ, ਮੇਰੇ ਅਜ਼ੀਜ਼ ਨੇ, ਮਤਲਬ ਜਿਹੜੇ ਮੇਰੇ ਦੋਸਤ ਨੇ, ਅਸੀਂ ਇਕੱਠੇ ਜਵਾਨ ਹੋਏ, ਅਸੀਂ ਕਈ ਚੀਜ਼ਾਂ ਦੇਖੀਆਂ, ਅਤੇ ਇਨਸਾਨ ਹਮੇਸ਼ਾ ਆਪਣੇ ਤਜਰਬਿਆਂ ਤੋਂ ਸਿੱਖਦਾ ਕਿ ਖਿਆਲ ਹੈ। ਅਗਰ ਤੁਸੀਂ ਸਮਝੋ ਤਾਂ ਇਨਸਾਨ ਹਮੇਸ਼ਾ ਤਜਰਬਿਆਂ ਤੋਂ ਸਿੱਖਦਾ। ਅਤੇ ਮੈਂ ਇਹ ਚੀਜ਼ਾਂ ਜ਼ਿੰਦਗੀ 'ਚ ਬਹੁਤ ਕੁਝ ਇਸ ਤਰ੍ਹਾਂ ਦਾ ਹੋਇਆ, ਬਹੁਤ ਕੁਝ ਇਸ ਤਰ੍ਹਾਂ ਦਾ ਹੋਇਆ ਕਿ ਇਨਸਾਨ ਫਿਰ ਸਿੱਖਦਾ ਕਿ ਹਾਂ ਮੈਂ ਉੱਥੇ ਗਲਤ ਸਾਂ, ਉੱਥੇ ਸਹੀ ਸਾਂ। ਲੇਕਿਨ ਕਦੀ ਕਦਾਰ ਟਾਈਮ ਗੁਜ਼ਰ ਜਾਂਦਾ, ਸਿੱਖਦੇ ਸਿੱਖਦੇ ਸਿੱਖਦੇ ਸਿੱਖਦੇ ਵਕਤ ਗੁਜ਼ਰ ਜਾਂਦਾ, ਤੁਸੀਂ ਪਿੱਛੇ ਮੁੜ ਕੇ ਵੇਖਦੇ ਹੋ ਅਤੇ ਹੱਥ 'ਚ ਕੁਝ ਵੀ ਨਹੀਂ ਹੁੰਦਾ। ਅਤੇ ਕੋਸ਼ਿਸ਼ ਕਰਿਆ ਕਰੋ ਕਿ ਜੋ ਚੀਜ਼ ਮੌਕੇ 'ਤੇ ਹੋ ਸਕੇ ਉਹਨੂੰ ਮੌਕੇ 'ਤੇ ਸੰਭਾਲੋ।
ਖੈਰ ਮੈਂ ਇਸ ਟੋਪਿਕ ਨੂੰ ਜਿਹੜਾ ਫਿਲਹਾਲ ਨਾ ਜਿਹੜਾ ਥੋੜ੍ਹਾ ਜਿਹਾ ਇਹਨੂੰ ਅਸੀਂ ਚੇਂਜ ਕਰਾਂਗੇ। ਚੇਂਜ ਕਰਨ ਦਾ ਮਕਸਦ ਸਿਰਫ ਇਹੀ ਹੋਏਗਾ ਕਿ ਮੈਂ ਕੋਈ ਜ਼ਿਆਦਾ ਸੈਂਟੀ ਟਾਈਪ ਹੋ ਗਿਆ ਵਾਂ, ਅਤੇ ਜਦੋਂ ਮੈਂ ਕੋਈ ਜ਼ਿਆਦਾ ਸੈਂਟੀ ਹੋ ਜਾਂਦਾ ਵਾ ਤਾਂ ਮੈਨੂੰ ਲੋਕ ਅਕਸਰ ਕਹਿੰਦੇ ਤੂੰ ਗਿਆਨੀ ਬਾਬਾ ਹੋ ਜਾਂਦਾ, ਅਤੇ ਮੈਂ ਨਹੀਂ ਚਾਹੁੰਦਾ ਕਿ ਮੈਂ ਤੁਸੀਂ ਮੈਨੂੰ ਗਿਆਨੀ ਬਾਬਾ ਕਹੋ, ਅਤੇ ਤਾਂ ਮੈਂ ਇਸ ਲਈ ਆ ਗਿਆ ਵਾਂ। ਵੈਲਕਮ ਬੈਕ, ਤੁਹਾਡਾ ਹੋਸਟ, ਤੁਹਾਡਾ ਗੋਸਟ, ਤੁਹਾਡਾ ਭਰਾ ਵਜਾਦ ਹਾਸ਼ਮੀ ਤੁਹਾਡੀ ਖਿਦਮਤ ਵਿੱਚ ਵਾਪਸ ਹਾਜ਼ਰ। ਚਲੋ ਜੀ, ਹੁਣ ਜਿਹੜੀ ਹੁਣ ਗਈ ਜਿਹੜੀ ਸੀਰੀਅਸ ਟੋਨ 'ਤੇ ਗੱਲ ਹੋਣੀ ਸੀ ਹੋ ਗਈ, ਹੁਣ ਤੁਸੀਂ ਦੁਬਾਰਾ ਚਿਲ ਮਸਤੀ 'ਚ ਵਾਪਸ ਆ ਗਏ ਹਾਂ, ਅਤੇ ਮੈਂ ਤੁਹਾਨੂੰ ਇੱਕ ਨਾ ਟਰੈਕ ਲੈ ਕੇ ਜਾ ਰਿਹਾ। ਮੈਂ ਚਾਹੁੰਦਾ ਵਾਂ ਕਿ ਤੁਸੀਂ ਵੀ ਥੋੜ੍ਹਾ ਜਿਹਾ ਨਾ ਇੰਜੋਏ ਸ਼ੋਏ ਕਰੋ, ਅਤੇ ਅਸੀਂ ਵੀ ਚਿਲ ਛਿਲ ਕਰੀਏ। ਉਹ ਇੱਕ ਗਾਣਾ ਆਇਆ ਸੀ ਛੱਲਾ ਕੀ ਲੱਭਦਾ ਫਿਰੇ, ਅਤੇ ਬਹੁਤ ਹੀ ਜ਼ਬਰਦਸਤ ਆਇਆ ਸੀ, ਲੇਕਿਨ ਆਪਾਂ ਜਿਹੜਾ ਨਾ ਛੱਲਾ ਜਿਹੜਾ ਨਾ ਛੱਲਾ ਇਸ ਟਾਈਮ ਜ਼ਰਾ ਗਵਾਚਿਆ, ਛੱਲਾ ਇਸ ਟਾਈਮ ਆਪਣੇ ਆਪ ਨੂੰ ਲੱਭ ਰਿਹਾ। ਲੇਕਿਨ ਇਸ ਹੁਣ ਮੇਰਾ ਦਿਲ ਸੁਣ ਹੀ ਲੈਂਦੇ ਹਾਂ। ਇਹ ਆਲੋ ਜੀ ਗਾਇਜ਼, ਤੁਹਾਡੀ ਪੇਸ਼ੇ ਖਿਦਮਤ ਹਾਜ਼ਰ ਹੈ। ਛੱਲਾ ਕੀ ਲੱਭਦਾ ਫਿਰੇ, ਛੱਲਾ ਹੱਸਦਾ ਫਿਰੇ, ਛੱਲਾ ਰੋਂਦਾ, ਛੱਲਾ ਲੰਡਨ ਹੀ ਫਿਰਦਾ ਫਿਰੇ।

ਲੋ ਜੀ ਸਾਡੇ ਬੜੇ ਹੀ ਅਜ਼ੀਜ਼ ਸਾਡੇ ਬੜੇ ਇੱਕ ਦੋਸਤ ਸਾਡੇ ਬੜੇ ਦੂਰ ਦੇ ਸਾਡੇ ਅਜ਼ੀਜ਼ ਲੰਡਨ ਤੋਂ ਇੱਕ ਮੇਰੇ ਦੋਸਤ ਨੇ ਉਹਨਾਂ ਨੇ ਇੱਕ ਸਾਨੂੰ ਟਰੈਕ ਭੇਜਿਆ ਟਰੈਕ ਦੀ ਮਤਲਬ ਕਿ ਮਸ਼ਹੂਰ ਮਤਲਬ ਉਹਨਾਂ ਨੇ ਸਾਨੂੰ ਫਰਮਾਇਸ਼ ਕੀਤੀ ਹੈ ਉਹ ਕਹਿੰਦੇ ਨੇ ਕਿ ਉਹ ਗਾਣਾ ਪਲੇ ਕਰੋ ਜੀ ਗੁੰਮਸੁੰਮ ਗੁੰਮਸੁੰਮ ਪਿਆਰ ਦਾ ਮੌਸਮ ਹਾਏ ਅੱਜ ਨਾ ਦਰਦ ਹਾਏ ਹਾਏ ਲੈਵਲ ਹੈ ਬਹੁਤ ਬਹੁਤ ਜ਼ਬਰਦਸਤ ਗਾਇਆ ਸੀ ਜੀ ਰਾਹਤ ਫਤਿਹ ਅਲੀ ਖਾਨ ਸਾਹਿਬ ਨੇ ਬਹੁਤ ਕਮਾਲ ਐਕਚੁਅਲੀ ਪਤਾ ਕੀ ਗੱਲ ਹੈ ਮੈਂ ਤੁਹਾਨੂੰ ਪਤਾ ਟਰੈਕ ਦਾ ਟਰੈਕ ਮੈਂ ਲਾ ਸਕਦਾ ਵਾਂ ਟਰੈਕ ਦੇ ਬੈਕ ਟੂ ਬੈਕ ਮੈਂ ਤੁਹਾਨੂੰ ਟਰੈਕ ਦਾ ਟਰੈਕ ਸੁਣਾ ਸਕਦਾ ਵਾਂ ਕਿਉਂ ਕਿਉਂਕਿ ਆਪਣਾ ਕੰਮ ਹੀ ਆਇਆ ਅੱਛਾ ਗੱਲ ਐਵੇਂ ਇਹ ਮੈਨੂੰ ਯਾਦ ਆਇਆ ਆਪਾਂ ਉਸ ਟਾਈਮ ਪਾਕਿਸਤਾਨ ਹੁੰਦੇ ਸਾਂ ਜਦੋਂ ਇਹ ਟਰੈਕ ਆਇਆ ਸੀ ਨਿਆ ਬਿਲਕੁਲ ਬਿਲਕੁਲ ਨਵਾਂ ਨਵਾਂ ਗਾਣਾ ਆਇਆ ਅਤੇ ਜਨਾਬ ਉਹਨ ਦਿਨਾਂ ਵਿੱਚ ਨਾ ਆਪਾਂ ਮਤਲਬ ਛੋਟੇ ਜਿਹੇ ਹੁੰਦੇ ਸਾਂ ਲਾਈਕ ਸਾਨੂੰ ਤਾਂ ਇਹ ਵੀ ਯਾਦ ਨਹੀਂ ਹੈ ਕਿਹੜੀ ਕਲਾਸ ਸੀ ਸਾਂ ਜਦੋਂ ਇਹ ਟਰੈਕ ਆਏ ਉਸ ਟਾਈਮ ਦੇ ਜਿਹੜੇ ਜਿਹਨੂੰ ਕਹਿੰਦੇ ਨਾ ਕਿ ਕੁਛ ਐਸੇ ਟਰੈਕਸ ਆਉਂਦੇ ਨੇ ਜਿਹੜੇ ਸਦਾ ਬਾਹਰ ਹੋ ਜਾਂਦੇ ਨੇ ਉਹ ਗਾਣੇ ਆਉਂਦੇ ਤਾਂ ਹੈ ਨੇ ਆਉਂਦੇ ਆਪਣੀ ਮਰਜ਼ੀ ਨਾਲ ਨੇ ਲੇਕਿਨ ਲੋਕ ਦਿਲੋਂ ਕੱਢਦੇ ਨਹੀਂ ਦਿਲੋਂ ਕੱਢਣਾ ਫਿਰ ਤੁਹਾਨੂੰ ਪਤਾ ਜਾਂਦਾ ਤਾਂ ਆਪਣੀ ਮਰਜ਼ੀ ਨਾਲ ਹੈ ਖੈਰ ਸਾਡਾ ਜਿਹੜਾ ਇਸ ਟਾਈਮ ਉਹ ਜਿਹੜਾ ਟਰੈਕ ਹੈ ਉਹ ਟਰੈਕ ਵਾਕਈ ਬੜਾ ਮਜ਼ੇਦਾਰ ਮੈਂ ਚਾਹੁੰਦਾ ਵਾਂ ਕਿ ਉਹ ਅੱਜ ਸਾਰਿਆਂ ਨੂੰ ਡੈਡੀਕੇਟ ਕਰਾਂ ਮੇਰੇ ਜਿਤਨੇ ਸੁਣਨ ਵਾਲੇ ਨੇ ਉਹਨਾਂ ਨੂੰ ਮੈਂ ਸੁਣਾਉਣਾ ਚਾਹੁੰਦਾ ਵਾਂ ਤੁਹਾਨੂੰ ਪਤਾ ਜਿਹੜਾ ਗੁੰਮਸੁੰਮ ਗੁੰਮਸੁੰਮ ਵਾਲਾ ਗਾਣਾ ਨਾ ਇਹ ਬੇਸਿਕਲੀ ਗੁੰਮਸੁੰਮ ਗੁੰਮਸੁੰਮ ਵਾਕਈ ਰਹਿੰਦਾ ਮਕਸਦ ਕਹਿੰਦਾ ਵਾ ਕਿ ਗਾਣਾ ਅਕਸਰ ਮੋਸਟਲੀ ਐਸੇ ਗਾਣੇ ਹੁੰਦੇ ਨੇ ਜਿਹੜੇ ਤੁਹਾਨੂੰ ਸੁਣ ਕੇ ਲੱਗਦਾ ਨਾ ਕਿ ਯਾਰ ਐਵੇਂ ਹੀ ਨੇ ਲੇਕਿਨ ਕੁਝ ਗਾਣੇ ਹੁੰਦੇ ਨੇ ਨਾ ਜਿਹੜੇ ਵਾਕਈ ਗੁੰਮਸੁੰਮ ਕਰ ਜਾਂਦੇ ਨੇ ਅਤੇ ਇਹ ਉਹਨਾਂ ਵਿੱਚੋਂ ਇੱਕ ਹੈ ਅਤੇ ਜਿਹੜਾ ਸਾਡਾ ਭਰਾ ਵਾ ਮੇਰਾ ਖਿਆਲ ਹੈ ਇਹ ਡਾਢਾ ਦਰਦ ਵਾਲਾ ਬੰਦਾ ਜਿਹਨੇ ਸਾਨੂੰ ਫਰਮਾਇਸ਼ ਕੀਤੀ ਹੈ ਨਾ ਕੋਈ ਡਾਢਾ ਹੀ ਦਰਦ ਵਾਲਾ ਬਰਲ ਆਏ ਜੀ।

ਗੱਲਾਂ ਇਸ ਤਰ੍ਹਾਂ ਦੀ ਹੁੰਦੀਆਂ ਨੇ, ਕਦੀ ਕਦਾਰ ਮੈਂ ਸੋਚਣਾ ਵਾਂ ਕਿ ਯਾਰ ਪਤਾ ਨਹੀਂ ਮੈਂ ਗੱਲ ਕਰਾਂਗਾ ਅਤੇ ਸੁਣਨ ਵਾਲਾ ਕਿਧਰੇ ਆ ਨਾ ਕਹੇ ਕਿ ਯਾਰ ਇਹ ਕੀ ਗੱਲ ਕਰ ਰਿਹਾ। ਲੇਕਿਨ ਸਾਡਾ ਜਿਹੜੀ ਸਾਡੀ ਗੱਲ ਦਾ ਮੌਜੂ ਹੈ ਰਿਲੇਸ਼ਨ ਸਰ, ਮੈਂ ਮੇਰਾ ਕਹਿਣ ਦਾ ਮਕਸਦ ਹੈ ਵੈ, ਜਿਤਨੇ ਮੇਰੇ ਵੀਰ ਭਰਾ, ਜਿਤਨੇ ਮੇਰੀ ਸੰਗਤ ਸਹੇਲੀ, ਜਿਤਨਾ ਮੈਨੂੰ ਸੁਣ ਰਿਹਾ, ਮੈਂ ਤੁਹਾਨੂੰ ਇਹ ਕਹਾਂਗਾ ਆਪਣੇ ਰਿਲੇਸ਼ਨ ਸੰਭਾਲੋ। ਇਹ ਬੜੇ ਕੀਮਤੀ ਨੇ ਯਾਰ, ਜਿਹੜਾ ਤੁਹਾਨੂੰ ਦਿਲ ਤੋਂ ਚਾਹੇ ਜਾਂ ਤੁਹਾਨੂੰ ਦਿਲ ਤੋਂ ਚਾਹ ਰਿਹਾ ਯਾਰ ਉਹਦੀ ਕਦਰ ਕਰੋ। ਕਿਉਂ? ਕਿਉਂਕਿ ਇੱਕ ਤਾਂ ਤੁਹਾਨੂੰ ਪਤਾ ਕਿ ਇਹ ਤੁਹਾਡੇ ਜਿਹੜੇ ਰਿਸ਼ਤੇ ਹੁੰਦੇ ਨੇ ਨਾ, ਤਾਂ ਖੂਨੀ ਰਿਸ਼ਤੇ ਹੋ ਗਏ, ਉਹ ਤਾਂ ਹੁੰਦੇ ਹੀ ਤੁਹਾਡੇ ਸੱਕੇ ਨੇ ਨਾ, ਉਹਨਾਂ ਨੂੰ ਤਾਂ ਸੰਭਾਲ ਕੇ ਰੱਖੋ। ਠੀਕ ਹੈ, ਉਹ ਜਿਤਨੇ ਮਰਜ਼ੀ ਭੈੜੇ ਹੋ ਜਾਵਣ, ਤੁਸੀਂ ਲੱਗਦਾ ਨਾ ਕਿ ਇਹ ਬੁਰੇ ਹੋ ਗਏ ਨੇ, ਉਹ ਬੁਰੇ ਨਹੀਂ ਹੁੰਦੇ। ਉਹ ਬੇਸਿਕਲੀ ਤੁਹਾਨੂੰ ਬੁਰੇ ਲੱਗ ਤਾਂ ਰਹੇ ਹੁੰਦੇ ਨੇ ਕਿਉਂਕਿ ਤੁਸੀਂ ਉਹਨਾਂ ਨੂੰ ਨੈਗੇਟਿਵਿਟੀ ਨਾਲ ਵੇਖ ਰਹੇ ਹੁੰਦੇ ਹੋ। ਉਹ ਇੱਕ ਕੋਲ ਹੈ ਨਾ, ਇੱਕ ਕੋਡ ਹੈ ਕਿ ਕਹਿੰਦੇ ਨੇ ਕਿ ਅਗਰ ਤੁਮ ਕਿਸੀ ਕੋ ਛੋਟਾ ਦੇਖ ਰਹੇ ਹੋ, ਯਾ ਤੋ ਤੁਮ ਉਸਕੋ ਗਰੂਰ ਕੀ ਨਜ਼ਰ ਸੇ ਦੇਖ ਰਹੇ ਹੋ, ਯਾ ਤੁਮ ਉਸਕੋ ਦੂਰ ਸੇ ਦੇਖ ਰਹੇ ਹੋ। ਤੋ ਨਾ ਗਰੂਰ ਨਾਲ ਵੇਖੋ ਅਤੇ ਨਾ ਦੂਰੋਂ ਵੇਖੋ, ਜਿਹਨੂੰ ਵੇਖਣਾ ਉਹਨੂੰ ਅੰਦਰੋਂ ਝਾਕੀ ਮਾਰੋ। ਅਤੇ ਅੰਦਰੋਂ ਝਾਤੀ ਮਾਰਨ ਲਈ ਤੁਹਾਨੂੰ ਆਪਣਾ ਆਪ ਵੀ ਖੁੱਲ੍ਹੀ ਕਿਤਾਬ ਰੱਖਣਾ ਪੈਂਦਾ, ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਦੇਖਣਾ ਚਾਹੁੰਦੇ ਹੋ, ਕਿਉਂਕਿ ਕਹਿੰਦੇ ਨੇ ਕਿ ਤੁਹਾਨੂੰ ਮੈਂ ਗੱਲ ਦੱਸਾਂ ਕਿ ਅਕਸਰ ਜਿਹੜੇ ਰਿਸ਼ਤੇ ਹੁੰਦੇ ਨੇ ਨਾ, ਕੁਝ ਬੇਗਾਨੇ ਵੀ ਤੁਹਾਡੇ ਆਪਣੇ ਹੋ ਜਾਂਦੇ ਨੇ। ਅਤੇ ਜਿਹੜਾ ਰਿਸ਼ਤਾ ਹੁੰਦਾ ਨਾ, ਉਹਨੂੰ ਇੱਜ਼ਤ ਦਿਓ। ਅਤੇ ਜਿਹੜਾ ਹੋਏਗਾ ਨਾ ਆਲਾ ਜ਼ਰਫ, ਆਲਾ ਜ਼ਰਫ ਸਮਝ ਰਹੇ ਹੋ ਮੇਰੇ ਜਿਹਨੇ ਸੁਣਨ ਵਾਲੇ, ਉਹ ਜਿਹੜਾ ਹੋਏਗਾ ਬਾਕੀ ਬਾਗ ਕਿਰਦਾਰ ਵਾਲਾ ਬੰਦਾ, ਅਤੇ ਉਹ ਤੁਹਾਨੂੰ ਹੀ ਤੁਹਾਡੀ ਇੱਜ਼ਤ ਤੋਂ ਨਾ ਝੁਕਦਾ ਜਾਵੇਗਾ, ਨਾ ਕਿ ਆਪਣੇ ਆਪ ਨੂੰ ਇਹ ਨਹੀਂ ਸਮਝੇਗਾ ਕਿ ਮੈਂ ਹੀ ਸਭ ਕੁਝ ਹਾਂ। ਕੀ ਖਿਆਲ ਹੈ? ਅਤੇ ਜਦੋਂ ਇੱਕ ਬੰਦਾ ਐਸਾ ਵੀ ਹੁੰਦਾ ਕਿ ਜਿਹੜਾ ਬੰਦਾ ਜਿਹਨੂੰ ਇੱਜ਼ਤ ਦਿਓ ਨਾ, ਅਤੇ ਉਹ ਫੁੰਡ ਜਾਂਦਾ, ਮਤਲਬ ਉਹ ਕਹਿੰਦਾ ਕਿ ਜੀ ਮੈਂ ਤਾਂ ਡਿਜ਼ਰਵ ਕਰਨਾ ਵਾਂ, ਮੈਂ ਤਾਂ ਇਹੀ ਜਾਣਨਾ ਵਾਂ। ਠੀਕ ਹੈ, ਆਕੜ ਜਾਂਦਾ ਉਹ, ਬੇਸਿਕਲੀ ਉਹ ਬੰਦਾ ਨਹੀਂ ਹੁੰਦਾ। ਅਤੇ ਬੰਦੇ ਬੰਦੇ ਦੀ ਪਹਿਚਾਣ ਦੇ ਵਿੱਚ ਫ਼ਰਕ ਹੈ। ਤਾਂ ਕੋਸ਼ਿਸ਼ ਕਰੋ, ਇੱਜ਼ਤ ਦਿਓ, ਇੱਜ਼ਤ ਲਵੋ।

ਮੁਹੱਬਤਾਂ ਵੰਡਣੀਆਂ ਅਤੇ ਮੁਹੱਬਤਾਂ ਲੈਣ 'ਚ ਫਰਕ ਹੈ। ਫਰਕ ਕਿਸ ਤਰ੍ਹਾਂ ਹੈ? ਫਰਕ ਹਮੇਸ਼ਾ ਇਸ ਤਰ੍ਹਾਂ ਹੁੰਦਾ ਕਿ ਕੁਝ ਲੋਕ ਹੁੰਦੇ ਨੇ ਜਿਹੜੀ ਮੁਹੱਬਤ ਲੈ ਕੇ ਮੁਹੱਬਤ ਦਿੰਦੇ ਨੇ, ਅਤੇ ਕੁਝ ਹੁੰਦੇ ਨੇ ਜਿਹੜੇ ਮੁਹੱਬਤ ਦੇਈ ਜਾਂਦੇ ਨੇ। ਕਿਉਂਕਿ ਮੇਰਾ ਮੰਨਣਾ ਐਵੇਂ ਕਿ ਜੋ ਚੀਜ਼ ਤੁਹਾਨੂੰ ਚਾਹੀਦੀ ਹੈ ਨਾ, ਉਹ ਤੁਸੀਂ ਵੰਡਣਾ ਸ਼ੁਰੂ ਕਰਦੇ ਹੋ। ਤੁਹਾਨੂੰ ਕੋਈ ਵੀ ਚੀਜ਼ ਚਾਹੀਦੀ ਹੈ ਤੁਸੀਂ ਵੰਡੋ। ਇਹ ਯੂਨੀਵਰਸ ਦਾ ਵੀ ਅਸੂਲ ਹੈ ਕਿ ਤੁਹਾਨੂੰ ਜੋ ਚੀਜ਼ ਚਾਹੀਦੀ ਹੈ ਤੁਸੀਂ ਉਹ ਚੀਜ਼ ਵੰਡੋ, ਤੁਹਾਨੂੰ ਉਹ ਰਿਟਰਨ ਵਾਪਸ ਆਏਗੀ। ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਇੱਜ਼ਤ ਮਿਲੇ ਤਾਂ ਤੁਸੀਂ ਇੱਜ਼ਤ ਵੰਡਣਾ ਸ਼ੁਰੂ ਕਰਦੇ ਹੋ। ਅਗਰ ਤੁਹਾਨੂੰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਮੁਹੱਬਤ ਮਿਲੇ ਤਾਂ ਤੁਸੀਂ ਮੁਹੱਬਤ ਵੰਡਣਾ ਸ਼ੁਰੂ ਕਰਦੇ ਹੋ। ਦੇਖੋ, ਗਿਵ ਐਂਡ ਟੇਕ ਦਾ ਹੁੰਦਾ ਹੈ, ਅਸੂਲ ਹੁੰਦਾ ਹੈ। ਠੀਕ ਹੈ ਕਿ ਕਹਤੇ ਹੈ ਨਾ ਕਿ ਝੁੱਕ ਕੇ ਸਲਾਮ ਕਰਨੇ ਮੇਂ ਕੋਈ ਮਸਲਾ ਨਹੀਂ, ਮਗਰ ਇਤਨਾ ਨਾ ਸਰ ਝੁਕਾਓ ਕਿ ਦਸਤਾਰ ਗਿਰ ਜਾਏ। ਤਾਂ ਦਸਤਾਰ ਕਾ ਵੀ ਖਿਆਲ ਰੱਖਣਾ ਹੈ ਅਤੇ ਆਪਣੇ ਸਰ ਦਾ ਤਾਜ ਦਾ ਵੀ ਖਿਆਲ ਰੱਖਣਾ। ਲੇਕਿਨ ਦੇਖੋ, ਝੁੱਕ ਕੇ ਮਿਲਣਾ ਅਤੇ ਮੁਹੱਬਤ ਨਾਲ ਮਿਲਣਾ, ਅਤੇ ਝੁੱਕ ਕੇ ਉਹਨੂੰ ਹੀ ਮਿਲਿਆ ਜਾਂਦਾ ਜਿਹਨੂੰ ਮੁਹੱਬਤ ਨਾਲ ਮਿਲਿਆ ਜਾਂਦਾ। ਨਹੀਂ ਤਾਂ ਅਗਰ ਫਰਜ਼ ਕਰੋ ਹਰ ਬੰਦਾ ਹੀ, ਅੱਜ ਦੇ ਦੌਰ 'ਚ ਤਾਂ ਕੋਈ ਬੰਦਾ ਮੰਨਦਾ ਹੀ ਨਹੀਂ ਕਿ ਮੇਰੇ ਤੋਂ ਉੱਤੇ ਕੋਈ ਹੈ ਵੈ, ਉਹ ਕਹਿੰਦਾ ਜੀ ਮੈਂ ਹੀ ਮੈਂ ਵਾਂ। ਠੀਕ ਹੈ, ਇਹ ਦੇਸੀ ਟਰੈਕ ਸੁਣ ਲਓ, ਮੈਂ ਖੁਦ ਇੱਕ ਆਰਟਿਸਟ ਹਾਂ, ਇੱਕ ਦੇਸੀ ਹਿਪ ਹੋਪ ਦੇ ਉੱਤੇ ਮੈਂ ਕੁਝ ਐਸੀ ਚੀਜ਼ਾਂ ਲਿਖਣਾ ਵਾਂ, ਅਤੇ ਅਸੀਂ ਉਹ ਬੇਸਿਕਲੀ ਇੰਟਰਟੇਨਮੈਂਟ ਲਈ ਲਿਖਦੇ ਹਾਂ। ਉਹ ਚੀਜ਼ਾਂ ਹੁੰਦੀਆਂ ਨੇ ਇੰਟਰਟੇਨਮੈਂਟ ਲਈ, ਨਾ ਕਿ ਇਸ ਚੀਜ਼ ਲਈ ਕਿ ਤੁਸੀਂ ਉਸ ਚੀਜ਼ ਨੂੰ ਮਤਲਬ ਕਿ ਇਤਨਾ ਸੀਰੀਅਸ ਲੈ ਜਾਓ। ਕੁਝ ਗਾਣੇ ਇਸ ਤਰ੍ਹਾਂ ਦੇ ਆਉਂਦੇ ਨੇ ਅਤੇ ਉਹ ਟਰੈਕ ਨੂੰ ਇਤਨਾ ਕੋਈ ਉਹ ਸੀਰੀਅਸ ਲੈ ਜਾਂਦੇ ਨੇ, ਉਹ ਕਹਿੰਦੇ ਨੇ ਕਿ ਸ਼ਾਇਦ ਇਹੀ ਕੁਝ ਹੈ ਜ਼ਿੰਦਗੀ ਵਿੱਚ, ਅਤੇ ਇੰਝ ਹੀ ਚੱਲਣਾ। ਠੀਕ ਹੈ, ਬੇਸਿਕ ਹੁੰਦਾ ਹੈ ਕਿ ਤੁਹਾਡੀ ਇੱਕ ਵਾਈਬ ਬਣਾਉਣੀ ਹੁੰਦੀ ਹੈ, ਤੁਸੀਂ ਇੰਜੋਏ ਕਰਨਾ। ਇੰਜੋਏ ਕਰਨਾ, ਟਰੈਕ ਖਤਮ, ਗੱਲ ਖਤਮ, ਈਜ਼ੀ, ਅੱਗੇ ਮੂਵ। ਇਹ ਨਹੀਂ ਕਿ ਤੁਸੀਂ ਉਸ ਚੀਜ਼ ਨੂੰ ਲੈ ਕੇ ਬਹਿ ਜਾਓ।

ਹਾਏ ਹਾਏ ਹਾਏ ਹਾਏ ਹਾਏ ਕੰਨੀਆਂ ਕੁਵਾਰੀ ਨੂੰ ਨੀ ਗਾਲ ਕੱਢੀ ਦੀ, ਆਪਣੀ ਵਿਆਹੀ ਦੀ ਕਦੇ ਨੀ ਛੱਡੀ ਦੀ। ਕਿਆ ਬਾਤ ਹੈ, ਕਿਆ ਬਾਤ ਹੈ। ਅਸਲ ਨਾ ਇਹੀ ਇਹੀ ਇਹੀ ਜਿਹੜੇ ਲਿਰਿਕਸ ਹੁੰਦੇ ਨੇ, ਇਹੀ ਜਗਾਉਂਦੇ ਨੇ ਇਨਸਾਨ ਦੇ ਅੰਦਰ ਦੇ ਕਰੰਟ। ਦੇਖੋ ਉਹ ਕਿਸ ਤਰ੍ਹਾਂ ਉਹਨਾਂ ਨੇ ਇੱਕ ਇੱਕ ਗੱਲ ਨੂੰ ਰਿਐਲਿਟੀ ਬੇਸ ਜਿਹੜੀਆਂ ਗੱਲਾਂ ਨੇ, ਉਹਨਾਂ ਗੱਲਾਂ ਨੂੰ ਉਹਨਾਂ ਨੇ ਚੁੱਕ ਕੇ ਕਿਸ ਤਰ੍ਹਾਂ ਇੱਕ ਗੀਤ ਦੀ ਸ਼ਕਲ ਦੇ ਦਿੱਤੀ। ਅਤੇ ਇਹ ਇੱਕ ਕੰਮ ਹੁੰਦਾ ਲਿਖਾਰੀ ਦਾ, ਜਿਹੜਾ ਇੱਕ ਰਿਐਲਿਟੀ ਮਤਲਬ ਜੋ ਰਿਐਲਿਟੀ ਚੱਲ ਰਿਹਾ ਹੁੰਦਾ ਉਹ ਸਾਰਾ ਚੁੱਕ ਕੇ ਇੱਕ ਮਤਲਬ ਕਿ ਉਹਦੀ ਲਿਖਾਈ ਵਿੱਚ ਉਹ ਸਭ ਕੁਝ ਉਹਨੂੰ ਇੱਕ ਗਾਣੇ ਦੀ ਸ਼ਕਲ ਦੇ ਦਿੰਦਾ। ਅਤੇ ਉਹ ਬੰਦਾ ਜਦੋਂ ਬੰਦਾ ਗੀਤ ਸੁਣਦਾ ਤਾਂ ਬੰਦਾ ਕਹਿੰਦਾ ਉਹ ਚਾਸ ਆ ਗਈ। ਖੈਰ ਅਸੀਂ ਜਿਹੜਾ ਮੁੱਦੇ ਦੀ ਗੱਲ ਕਰ ਰਹੇ ਹਾਂ, ਮੁੱਦਾ ਜਿਹੜਾ ਸਾਡਾ ਚੱਲ ਰਿਹਾ ਨਾ, ਮੁੱਦਾ ਤੇਰੇ ਇਸ਼ਕ ਦਾ ਚੱਲੇ। ਆਏ ਹਾਏ ਹਾਏ, ਇਹ ਵਾਰ ਵਾਰ ਮੇਰੇ ਜ਼ਹਿਨ 'ਚ ਤਾਂ ਆ ਰਿਹਾ, ਕਿਉਂਕਿ ਵੀ ਇੱਕ ਟਰੈਕ ਹੈ, ਤੁਹਾਨੂੰ ਸੁਣਾਵਾਂਗੇ ਜਾਂਦੇ ਜਾਂਦੇ, ਤੁਹਾਨੂੰ ਇਹ ਸੁਣਾਉਂਦੇ ਜਾਵਾਂਗੇ। ਲੇਕਿਨ ਅਸੀਂ ਜਿਹੜੀ ਗੱਲ ਕਰ ਰਹੇ ਸਾਂ ਕਿ ਇੱਕ ਮੁਹੱਬਤ, ਮੁਹੱਬਤ ਕੀ ਹੈ। ਹਾਏ, ਸ਼ਾਇਦ ਮੈਨੂੰ ਮੁਹੱਬਤ ਦੇ ਬਾਰੇ ਜਿਤਨਾ ਨਾ ਪਤਾ ਹੋਵੇ, ਲੇਕਿਨ ਰਿਸ਼ਤਿਆਂ ਦੀ ਮੁਹੱਬਤ ਜਾਂ ਰਿਸ਼ਤਿਆਂ ਦੀ ਰਿਸਪੈਕਟ ਦੇ ਬਾਰੇ 'ਚ ਮੈਨੂੰ ਬਹੁਤ ਪਤਾ ਹੈ। ਹੁੰਦਾ ਇੰਝ ਹੈ ਕਿ ਤੁਸੀਂ ਗੱਲ ਹੋਈ ਹੈ ਨਾ ਕਿ ਤੁਸੀਂ ਜੋ ਸਿੱਖਦੇ ਹੋ ਉਹੀ ਤੁਹਾਡਾ ਪਤਾ ਲੱਗਦਾ, ਉਹੀ ਤੁਸੀਂ ਲੋਕਾਂ ਨੂੰ ਦੱਸਦੇ ਹੁੰਦੇ ਹੋ ਜੋ ਤੁਹਾਡੇ ਦਿਮਾਗ ਦੇ ਵਿੱਚ ਹੁੰਦਾ। ਕਹਿੰਦੇ ਨੇ ਕਿ ਤੁਹਾਡੇ ਅਗਰ ਮਾਇੰਡ ਦੇ ਵਿੱਚ ਜਾਂ ਤੁਹਾਡੇ ਕੋਲ ਨੌਲੇਜ ਨਾ ਹੋਵੇ ਤੁਸੀਂ ਬੋਲ ਨਹੀਂ ਸਕਦੇ, ਕਿਉਂਕਿ ਤੁਸੀਂ ਬੋਲ ਵੀ ਉਸੇ ਟਾਈਮ ਸਕਦੇ ਹੋ ਜਦੋਂ ਤੁਹਾਡੇ ਕੋਲ ਨੌਲੇਜ ਬਹੁਤ ਹੈ। ਅਤੇ ਹਮੇਸ਼ਾ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਣਾ ਵਾਂ, ਮੈਂ ਇੱਕ ਤੁਹਾਨੂੰ ਗੱਲ ਕਹਿਣਾ ਚਾਹੁੰਦਾ ਵਾਂ ਕਿ ਦੇਖੋ ਇੱਕ ਬੰਦਾ ਹੁੰਦਾ ਜਿਹੜਾ ਇਕੱਲਾ ਹੀ ਬਹਿ ਕੇ ਬੋਲ ਰਿਹਾ ਹੁੰਦਾ, ਲਾਈਕ ਉਹਦਾ ਕੰਮ ਹੈ ਸਿਰਫ ਇੱਕ ਹੋਸਟਿੰਗ ਕਰਨਾ। ਅਤੇ ਅਗਰ ਉਹ ਹੋਸਟਿੰਗ ਕਰ ਰਿਹਾ ਜਾਂ ਫਿਰ ਉਹ ਐਜ਼ ਆ ਹੋਸਟ ਬੈਠੇ, ਐਜ਼ ਆ ਬ੍ਰੋਡਕਾਸਟਰ ਬੈਠੇ, ਅਤੇ ਉਹਦਾ ਜਿਹੜਾ ਨੌਲੇਜ ਹੈ ਨਾ ਉਸ ਟਾਈਮ ਮਤਲਬ ਕਿ ਯੂਟੀਲਾਈਜ਼ ਹੋਵੇਗਾ ਜਦੋਂ ਉਹਦੇ ਕੋਲ ਸਵਾਲ ਕੀਤਾ ਜਾਏਗਾ ਕਿਸੇ ਕਿਸਮ ਦਾ। ਅਤੇ ਜਦੋਂ ਉਹ ਸਵਾਲ ਹੁੰਦਾ ਫਿਰ ਉਹਦੇ ਬਾਰੇ ਜਵਾਬ ਆਉਂਦਾ, ਫਿਰ ਪਤਾ ਲੱਗਦਾ ਕਿ ਬੰਦਾ ਕਿਤਨੇ ਪਾਣੀ 'ਚ ਹੈ। ਕਿਉਂਕਿ ਅਗਰ ਇਸ ਤਰ੍ਹਾਂ ਇੱਕ ਬੰਦਾ ਬੋਲ ਰਿਹਾ ਨਾ ਤਾਂ ਉਹਨੇ ਜ਼ਹਿਰੀ ਗੱਲ ਹੈ ਫਿਰ ਉਹੀ ਗੱਲਾਂ ਕਰਨੀਆਂ ਜਿਹੜੇ ਉਹਦੇ ਦਿਮਾਗ ਵਿੱਚ ਆਉਣੀਆਂ ਨੇ। ਅਤੇ ਮੇਰੇ ਨਾਲ ਤਾਂ ਇਸ ਤਰ੍ਹਾਂ ਹੁੰਦਾ ਹੈ ਕਿ ਮੇਰੇ ਦਿਮਾਗ ਦੇ ਵਿੱਚ ਤਾਂ ਇੱਕ ਗੱਲ ਦੀ 10-10 ਗੱਲਾਂ ਚੱਲ ਰਹੀਆਂ ਹੁੰਦੀਆਂ, ਮਤਲਬ ਇੱਕ ਸਵਾਲ ਦੇ 10-10 ਜਵਾਬ ਚੱਲ ਰਹੇ ਹੁੰਦੇ ਨੇ। ਮਤਲਬ ਕਿ ਅਗਰ ਤੁਸੀਂ ਮੈਂ ਦੱਸਿਆ ਨਾ ਮੁਹੱਬਤ ਦੀ ਗੱਲ ਆਈ, ਮੁਹੱਬਤ ਦੇ ਹੁਣ ਕਿਤਨੇ ਵੈਰੀਐਂਟ ਨਿਕਲ ਆਏ, ਹੁਣ ਇਤਨੇ ਵੈਰੀਐਂਟ ਨੇ, ਮੈਨੂੰ ਆਪ ਨਹੀਂ ਸਮਝ ਆ ਰਹੀ ਮੈਂ ਕਿਸ ਬਾਰੇ 'ਚ ਗੱਲ ਕਰਾਂ। ਲੇਕਿਨ ਹਾਂ, ਜਿਹੜਾ ਸਾਡਾ ਟੋਪਿਕ ਹੈ ਅੱਜ, ਅਸੀਂ ਉਸ ਟੋਪਿਕ ਦੇ ਬਾਰੇ 'ਚ ਲਾਜ਼ਮੀ ਗੱਲ ਕਰ ਰਹੇ ਹਾਂ। ਅਸੀਂ ਉਸੇ ਟੋਪਿਕ ਨੂੰ ਲੈ ਕੇ ਚੱਲ ਰਹੇ ਹਾਂ ਕਿ ਅਸੀਂ ਦੇਖੋ ਸੰਜੀਦਗੀ ਨਾਲ ਹੀ ਇਹ ਚੀਜ਼ਾਂ ਦੇਖਣੀ ਚਾਹੀਦੀਆਂ ਨੇ। ਮੈਂ ਰੌਲਾ ਰੱਪਾ ਪਾ ਸਕਦਾ ਵਾਂ, ਮੈਂ ਤੁਹਾਨੂੰ ਜਗਾ ਸਕਦਾ ਵਾਂ, ਮੈਂ ਤੁਹਾਨੂੰ ਰੌਲਾ ਰੱਪਾ ਪਾ ਕੇ ਦੱਸਾਂ ਜੇ ਉਹ ਕਰਦੇ ਹੋ ਫਲਾਨ ਕਰਦੇ ਹੋ, ਨਹੀਂ। ਅਸੀਂ ਗੱਲ ਸਮਝਾਉਣੀ, ਅਸੀਂ ਦਿਲ ਤੱਕ ਪਹੁੰਚਾਉਣੀ ਹੈ ਉਹ ਗੱਲ, ਅਸੀਂ ਸੁਣਨ ਵਾਲਿਆਂ ਨੂੰ ਦੱਸਣਾ ਹੈ। ਕਹਤੇ ਆ ਨਾ ਉਹ ਗੱਲ ਫਿਰ ਉਹੀ ਹੋਈ ਨਾ, ਉਹ ਕਹਿੰਦੇ ਨੇ ਹਾਥੀ ਦੇ ਦੰਦ ਵਿਖਾਉਣ ਦੇ ਔਰ ਅਤੇ ਖਾਣ ਦੇ ਔਰ। ਇਹ ਜਿਹੜੇ ਮੁਹਾਵਰੇ ਨੇ, ਮੁਹਾਵਰੇ ਤਾਂ ਬਣੇ ਨੇ ਕਿ ਤੁਹਾਨੂੰ ਬੇਸਿਕਲੀ ਇੱਕ ਲਾਈਨ ਦੇ ਵਿੱਚ ਲਾਈਕ ਤੁਹਾਨੂੰ ਪਤਾ ਸਮਝਾਇਆ ਜਾਂਦਾ, ਇੱਕ ਮਿਸਾਲ ਦਿੱਤੀ ਜਾਂਦੀ ਹੈ। ਅਤੇ ਅਕਸਰ ਇਸ ਤਰ੍ਹਾਂ ਹੁੰਦਾ ਕਿ ਅਸੀਂ ਕਿਸੇ ਬੰਦੇ ਨੂੰ ਨੈਗੇਟਿਵ ਲੈ ਰਹੇ ਹੁੰਦੇ ਹਾਂ। ਮੈਂ ਬਾਰ ਬਾਰ ਇਸ ਗੱਲ ਨੂੰ ਤਾਂ ਰਿਪੀਟ ਕਰ ਰਿਹਾ ਵਾਂ ਕਿ ਸ਼ਾਇਦ ਸੁਣਨ ਵਾਲੇ ਨੂੰ ਸਮਝ ਆ ਜਾਵੇ ਕਿ ਨੈਗੇਟਿਵਿਟੀ ਤੋਂ ਬਚਣਾ। ਨੈਗੇਟਿਵਿਟੀ ਇਤਨੀ ਭੈੜੀ ਚੀਜ਼ ਹੈ, ਜਦੋਂ ਇਹ ਸ਼ੱਕ, ਕਹਿੰਦੇ ਨੇ ਸ਼ੱਕ ਜਿਸ ਰਿਸ਼ਤੇ ਦੇ ਵਿੱਚ ਆ ਜਾਂਦਾ ਨਾ ਉਹ ਰਿਸ਼ਤਾ ਖਾ ਜਾਂਦਾ। ਜਦੋਂ ਸ਼ੱਕ ਆ ਜਾਂਦਾ ਤਾਂ ਉਹ ਰਿਸ਼ਤਾ ਖਾ ਜਾਂਦਾ, ਕਿਉਂਕਿ ਤੁਹਾਡੀ ਬੇਸ ਸਟਰੋਂਗ ਰਹੇਗੀ। ਜਦੋਂ ਤੁਸੀਂ ਆਪਣੀ ਬੇਸ ਸਟਰੋਂਗ ਰੱਖੋਗੇ ਤਾਂ ਤੁਸੀਂ ਫਿਰ ਅੱਗੇ ਵੱਧਦੇ ਜਾਓਗੇ, ਕਿਉਂਕਿ ਰਿਲੇਸ਼ਨਸ਼ਿਪਸ ਜਾਂ ਤੁਹਾਡੇ ਆਪਣੇ ਰਿਸ਼ਤੇ ਜਿਤਨੇ ਵੀ ਰਿਲੇਸ਼ਨਸ ਨੇ ਤੁਹਾਡੇ, ਠੀਕ ਹੈ, ਉਹਨਾਂ ਦੇ ਵਿੱਚ ਤੁਹਾਨੂੰ ਇਹਤਰਾਮ, ਇੱਜ਼ਤ ਉਹਦੀ ਫਸਟ ਪ੍ਰਾਇਓਰਟੀ ਹੈ। ਉਸ ਤੋਂ ਬਾਅਦ ਫਿਰ ਆਉਂਦਾ ਲੋਇਲਟੀ, ਫਿਰ ਬੰਦਾ ਲੋਇਲ ਰਹੇ। ਜਦੋਂ ਇਨਸਾਨ ਨੂੰ ਇਸ ਚੀਜ਼ਾਂ ਰਿਅਲਾਈਜ਼ ਹੁੰਦਾ, ਅਕਸਰ ਇਸ ਤਰ੍ਹਾਂ ਹੁੰਦਾ ਕਿ ਇਨਸਾਨ ਇੱਕ ਗਲਤੀ ਕਰਦਾ ਜਾ ਰਿਹਾ ਹੁੰਦਾ ਅਤੇ ਉਹ ਬਾਕਾਇਦਗੀ ਨਾਲ ਕਰਦਾ ਜਾ ਰਿਹਾ ਹੁੰਦਾ। ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਮੈਂ ਕਿੱਥੇ ਗਲਤ ਹਾਂ ਕਿੱਥੇ ਨਹੀਂ, ਲੇਕਿਨ ਜਦੋਂ ਤੱਕ ਉਸ ਗਲਤੀ ਦਾ ਉਹਨੂੰ ਅਹਿਸਾਸ ਹੁੰਦਾ ਉਸ ਟਾਈਮ ਤੱਕ ਕਾਫੀ ਦੇਰ ਹੋ ਜਾਂਦੀ ਹੈ। ਅਤੇ ਕੋਸ਼ਿਸ਼ ਕਰੋ ਉਸ ਦੇਰ ਤੋਂ ਬਚੋ, ਆਪਣੇ ਬਾਰੇ 'ਚ ਰੋਜ਼ ਹਿਸਾਬ ਲਾਇਆ ਕਰੋ, ਸਮਝਿਆ ਕਰੋ, ਸੁਣਿਆ ਕਰੋ ਕਿ ਕਿਆ ਅਸੀਂ ਸਹੀ ਜਾ ਰਹੇ ਹਾਂ, ਕਿਆ ਮੈਂ ਉਸ ਬੰਦੇ ਨਾਲ ਇਹ ਠੀਕ ਕੀਤਾ। ਕਿਉਂਕਿ ਡੇਲੀ ਇਨਸਾਨ ਕਈ ਲੋਕਾਂ ਨੂੰ ਮਿਲਦਾ ਔਰ ਉਹ ਕਈ ਤਰੀਕੇ ਨਾਲ ਮਿਲਦਾ। ਕਿਧਰੇ ਉਸ ਬੰਦੇ ਦਾ ਐਕਸੈਂਟ ਅਟੂਨ ਡਿਫਰੈਂਟ ਹੁੰਦੀ ਹੈ, ਕਿੱਥੇ ਕਿਧਰੇ ਉਹਦੀ ਡਿਫਰੈਂਟ ਹੁੰਦੀ ਹੈ, ਕਿਧਰੇ ਡਿਫਰੈਂਟ ਹੁੰਦੀ ਹੈ, ਅਤੇ ਕਿਧਰੇ ਉਹ ਬਹੁਤ ਚੰਗਾ ਹੁੰਦਾ, ਕਿਧਰੇ ਉਹ ਮਾੜੀ ਕਰ ਜਾਂਦਾ। ਅਤੇ ਜਿੱਥੇ ਮਾੜੀ ਕੀਤੀ ਹੋਵੇ ਉੱਥੇ ਇੱਕ ਵਾਰ ਲਾਜ਼ਮੀ ਸੋਚੋ ਕਿ ਤੁਸੀਂ ਜਿਹੜਾ ਤੁਸੀਂ ਮਾੜੀ ਕੀਤੀ ਹੈ ਕਿਆ ਉਹ ਡਿਜ਼ਰਵ ਕਰਦਾ ਸੀ, ਜਾਂ ਤੁਹਾਡੇ ਕੋਲ ਗਲਤੀ ਤਾਂ ਨਹੀਂ ਹੋਊਗੀ, ਕੋਈ ਹੋਪਸ ਹੋਗੇ ਤੁਸੀਂ ਗਲਤ ਹੋਵੋ, ਅਤੇ ਅਗਰ ਉਹ ਡਿਜ਼ਰਵ ਵੀ ਕਰਦਾ ਸੀ ਤਾਂ ਵੀ ਤੁਸੀਂ ਚੰਗਾ ਕਰੋ। ਕਿ ਜ਼ਰੂਰੀ ਨਹੀਂ ਹੈ ਕਿ ਮਾੜੇ ਨਾਲ ਮਾੜਾ ਹੀ ਕਰਨਾ, ਮਾੜੇ ਨਾਲ ਚੰਗਾ ਵੀ ਕਰ ਸਕਦੇ ਹੋ,
ਕਿਉਂਕਿ ਉਹ ਜੋ ਕਰ ਰਹੇ ਆ ਉਹ ਉਹਦਾ ਮਸਲਾ ਹੈ, ਜਿਹੜਾ ਤੁਸੀਂ ਕਰ ਰਹੇ ਹੋ ਤੁਹਾਡੀ ਪਰਸਨੈਲਿਟੀ ਹੈ, ਤੁਹਾਡਾ ਫੇਲ ਹੈ ਅਤੇ ਤੁਹਾਡੀ ਤਰਬੀਅਤ ਹੈ, ਤੁਹਾਡੀ ਪਰਵਰਿਸ਼ ਕਿੱਦਾਂ ਦੀ ਹੋਈ ਹੈ। ਜੇ ਤੁਹਾਡੀ ਪਰਵਰਿਸ਼ ਵਧੀਆ ਉਹ ਤੁਹਾਡੀ ਹਰਕਤਾਂ ਤੋਂ ਪਤਾ ਲੱਗਣ ਲੱਗ ਜਾਂਦੀ ਹੈ, ਅਤੇ ਗੱਲ ਆ ਜਾ ਕੇ ਫਿਰ ਉੱਥੇ ਹੀ ਮੁੱਕ ਜਾਂਦੀ ਹੈ ਕਿ ਬੰਦਾ ਕਹਿੰਦਾ ਨਾ ਕਿ ਇਹਨੂੰ ਇਹੀ ਸਿਖਾਇਆ ਗਿਆ ਸੀ, ਇਹਨੇ ਉਹੀ ਦਿੱਤਾ। ਜਿਸ ਇਨਸਾਨ ਨੂੰ ਜੋ ਮਿਲਿਆ ਹੁੰਦਾ ਉਹ ਅੱਗੇ ਉਹੀ ਦਿੰਦਾ। ਤਾਂ ਕਿਉਂ ਨਹੀਂ ਤੁਸੀਂ ਇਸ ਗੱਲ ਨੂੰ ਫੋਲੋ ਕਰਦੇ? ਅਤੇ ਮੈਨੂੰ ਉਮੀਦ ਹੈ ਕਿ ਮੇਰੇ ਸੁਣਨ ਵਾਲੇ ਜਿਤਨੇ ਵੀ ਮੇਰੇ ਹੈ ਨੇ ਚਾਹਣ ਵਾਲੇ ਭਰਾ ਜਿਤਨੇ ਵੀ ਸੁਣ ਰਹੇ ਨੇ, ਕੋਸ਼ਿਸ਼ ਕਰੋ ਮੁਹੱਬਤਾਂ ਵੰਡੋ। ਇਹ ਜਿਹੜੀ ਮੁਹੱਬਤ, ਤੁਹਾਨੂੰ ਪਤਾ ਕੁਝ ਲੋਕ ਮੋਸਟਲੀ ਕੁਝ ਲੋਕ ਨਹੀਂ ਬਲਕਿ ਮੋਸਟਲੀ ਲੋਕ ਮੁਹੱਬਤ ਦੇ ਭੁੱਖੇ ਨੇ, ਇੱਜ਼ਤ ਦੇ ਭੁੱਖੇ ਨੇ। ਲੋਕ ਸਮਝਦੇ ਨੇ ਕਿ ਪੈਸਾ ਸਭ ਕੁਝ ਹੈ, ਪੈਸਾ ਜ਼ਰੂਰੀਅਤ ਜ਼ਿੰਦਗੀ ਪੂਰੀ ਕਰਦਾ ਹੈ, ਮੁਹੱਬਤ ਤੁਹਾਨੂੰ ਪੂਰਾ ਕਰਦੀ ਹੈ। ਜਿੱਥੇ ਇੱਜ਼ਤ ਲੱਭਦੀ ਹੈ ਉੱਥੇ ਇਨਸਾਨ ਮੁਕੰਮਲ ਹੁੰਦਾ ਹੈ। ਤਾਂ ਖੁਦ ਨੂੰ ਮੁਕੰਮਲ ਕਰੋ, ਅਗਲਿਆਂ ਨੂੰ ਵੀ ਮੁਕੰਮਲ ਕਰੋ, ਕਿਉਂਕਿ ਜਦੋਂ ਤੁਸੀਂ ਕਿਸੇ ਦੀ ਇੱਜ਼ਤ ਕਰੋਗੇ, ਇਹਤਰਾਮ ਕਰੋਗੇ, ਮੁਹੱਬਤ ਕਰੋਗੇ, ਉਹ ਤੁਹਾਡੇ ਨਾਲ ਜੁੜਦਾ ਜਾਏਗਾ। ਜਦੋਂ ਉਹ ਤੁਹਾਡੇ ਨਾਲ ਜੁੜਦਾ ਜਾਏਗਾ ਤੁਸੀਂ ਇੱਕ ਅੱਛੇ ਰਿਲੇਸ਼ਨ ਨੂੰ ਅਡੋਪਟ ਕਰ ਲਓਗੇ ਜਾਂ ਇੱਕ ਅੱਛੇ ਰਿਲੇਸ਼ਨ ਦੇ ਵਿੱਚ ਆ ਜਾਓਗੇ। ਉਹ ਚਾਹੇ ਤੁਹਾਡਾ ਦੋਸਤ ਹੈ, ਚਾਹੇ ਤੁਹਾਡੇ ਸਕੇ ਭੈਣ ਭਰਾ ਨੇ, ਤੁਹਾਡੇ ਮਾਂ ਪਿਓ ਨੇ। ਮਾਂ ਪਿਓ ਨਾਲ ਤਾਂ ਇਨਸਾਨ ਕਰਦਾ ਹੀ ਕਰਦਾ ਮੁਹੱਬਤ, ਉੱਥੇ ਤਾਂ ਕੋਈ ਮਤਲਬ ਕਿ ਤੁਸੀਂ ਕਹਿ ਨਹੀਂ ਸਕਦੇ ਕਿ ਨਹੀਂ ਇਸ ਤਰ੍ਹਾਂ ਨਹੀਂ ਹੈ। ਹਰ ਇਨਸਾਨ ਮੁਹੱਬਤ ਕਰਦਾ ਆਪਣੇ ਮਾਂ ਪਿਓ ਨਾਲ, ਭੈਣ ਭਰਾਵਾਂ ਨਾਲ, ਲੇਕਿਨ ਬਾਹਰ ਵੀ ਮੁਹੱਬਤ ਕਰੋ। ਬਾਹਰ ਵੀ ਕਿਸੇ ਦੀ ਮਾਂ ਭੈਣ ਹੈ, ਬਾਹਰ ਵੀ ਕਿਸੇ ਦਾ ਭਰਾ ਹੈ, ਮੁਹੱਬਤ ਕਰੋ, ਪਿਆਰ ਵੰਡੋ, ਪਿਆਰ ਆਉਂਦਾ ਵਾਪਸ। ਤੁਸੀਂ ਅੱਜ ਚੰਗੀ ਕਰੋਗੇ, ਯੂਨੀਵਰਸ ਦਾ ਅਸੂਲ ਹੈ, ਤੁਹਾਡੇ ਕੋਲ ਰਿਟਰਨ ਹੋ ਕੇ ਚੰਗੀ ਹੀ ਆਉਣੀ ਹੈ। ਤੁਸੀਂ ਅੱਜ ਮਾੜਾ ਕਰਨਾ ਸ਼ੁਰੂ ਕਰੋਗੇ ਤਾਂ ਮਾੜਾ ਹੋ ਜਾਣ ਲੱਗ ਜਾਏਗਾ ਸਭ ਕੁਝ। ਅਤੇ ਉਸ ਟਾਈਮ ਇਨਸਾਨ ਸੋਚਦਾ ਸ਼ਾਇਦ ਯਾਰ ਨਹੀਂ ਮੇਰੇ ਵੱਲੋਂ ਮਾੜਾ ਨਹੀਂ ਹੋਇਆ, ਮਤਲਬ ਮੇਰੇ ਨਾਲ ਹੀ ਮਾੜੀ ਹੋ ਰਹੀ ਹੈ। ਸੋਚੋ ਕਿਤੇ ਤੁਸੀਂ ਤਾਂ ਨਹੀਂ ਕਿਤੇ ਮਾੜੀ ਕਰਕੇ ਆਏ ਜਿਹੜਾ ਤੁਹਾਨੂੰ ਰਿਟਰਨ ਹੋ ਰਿਹਾ। ਕਿਧਰੇ ਨਾ ਕਿਧਰੇ ਜਿਹੜੀ ਵਕਤ, ਜਿਹੜਾ ਵਕਤ ਹੈ ਨਾ, ਵਕਤ ਬੜਾ ਉਸਤਾਦ ਹੈ। ਵਕਤ ਤੁਹਾਨੂੰ ਛਿੱਕ ਲਿਆਉਂਦਾ ਉਸ ਜਗ੍ਹਾ 'ਤੇ। ਅਗਰ ਤੁਸੀਂ ਕਿਸੇ ਨੂੰ ਅੱਜ ਕਰ ਜਾਂਦੇ ਹੋ, ਹਰਟ ਕਰ ਜਾਂਦੇ ਹੋ, ਤੁਸੀਂ ਵੀ ਹਰਟ ਹੋਣਾ। ਫਿਰ ਰੈਡੀ ਰਹੋ ਉਸ ਚੀਜ਼ ਲਈ, ਅਤੇ ਕੋਸ਼ਿਸ਼ ਕਰੋ ਇਸ ਚੀਜ਼ ਦਿਓ, ਮੁਹੱਬਤ ਨਾਲ ਲੈ ਕੇ ਚਲੋ ਹਰ ਚੀਜ਼ ਮੁਹੱਬਤ ਦੇ ਉੱਤੇ। ਮਤਲਬ ਆਪਣੇ ਰਿਲੇਸ਼ਨਸ ਨੂੰ, ਆਪਣੇ ਜਿਤਨੇ ਅਸੀਂ ਸੋਕਾਰਬ ਨੇ, ਤੁਹਾਡੇ ਜਿਤਨੇ ਹੀ ਤੁਹਾਡਾ ਕੁੰਬਾ ਹੈ, ਜਿਤਨਾ ਤੁਹਾਡਾ ਟੱਬਰ ਹੈ, ਸਭ ਨੂੰ ਸੰਭਾਲੋ ਇਹਤਰਾਮ ਨਾਲ। ਜ਼ਿੰਦਗੀ ਇਹਤਰਾਮ ਨਾਲ, ਹਰ ਬੰਦੇ ਨੂੰ ਇਹਤਰਾਮ ਨੂੰ ਪੁਕਾਰੋ, ਉਹਨੂੰ ਇੱਜ਼ਤ ਦਿਓ, ਉਹਨੂੰ ਰਿਸਪੈਕਟ ਦਿਓ। ਜਿਹਨੂੰ ਰਿਸਪੈਕਟ ਮਿਲ ਰਹੀ ਹੁੰਦੀ ਉਹ ਤੁਹਾਡੇ ਤੋਂ ਕਦੀ ਜੁਦਾ ਨਹੀਂ ਹੁੰਦਾ, ਉਹ ਚਾਹੇ ਫਿਰ ਕੋਈ ਵੀ ਹੋਵੇ, ਕਿਉਂਕਿ ਹਰ ਬੰਦਾ ਭੁੱਖ ਹੈ ਇੱਜ਼ਤ ਦਾ। ਕਿਉਂਕਿ ਕੁਝ ਲੋਕ ਸੋਚਦੇ ਨੇ ਕਿ ਸ਼ਾਇਦ ਪੈਸੇ ਨਾਲ ਸਭ ਕੁਝ ਖਰੀਦਿਆ ਜਾ ਸਕਦਾ, ਕੁਝ ਚੀਜ਼ਾਂ ਪੈਸੇ ਨਾਲ ਨਹੀਂ ਖਰੀਦੀਆਂ ਜਾਂਦੀਆਂ। ਜਿਸ ਤਰ੍ਹਾਂ ਕਿ ਤੁਹਾਡਾ ਇਖਲਾਕ, ਬੋਲਣ ਦਾ ਤਰੀਕਾ, ਹੋ ਸਕਦਾ ਕਿ ਤੁਸੀਂ ਪੈਸੇ ਨਾਲ ਬੰਦੇ ਨੂੰ ਨਾ ਖਰੀਦ ਸਕੋ। ਤੁਸੀਂ ਅਗਰ ਮਿੱਠਾ ਬੋਲ ਲੈਂਦੇ ਹੋ ਤਾਂ ਤੁਹਾਡੇ ਨਾਲ ਹੈ, ਅਤੇ ਮਿੱਠਾ ਹੈ ਨਹੀਂ ਬੋਲਣਾ ਕਿ ਡੂਅਲ ਪਰਸਨੈਲਿਟੀ ਹੋ ਕੇ, ਕਿ ਤੁਸੀਂ ਆਰਟੀਫਿਸ਼ਲ ਹੋ ਕੇ ਸਿਰਫ ਉਹਦੇ ਨਾਲ ਮਿੱਠਾ ਬੋਲ ਰਹੇ ਹੋ। ਜੈਨੂਅਨ ਦਿਲ ਤੋਂ ਮਿੱਠਾ ਬੋਲੋ ਤੁਸੀਂ। ਸਿਆਣੇ ਕਹਿੰਦੇ ਨੇ ਕਿ ਬੰਦਾ ਕੋਈ ਵੀ ਮਾੜਾ ਨਹੀਂ ਹੁੰਦਾ, ਬੰਦੇ ਦੀ ਹਰਕਤਾਂ ਅਤੇ ਉਹਦੇ ਕੰਮ ਮਾੜੇ ਹੁੰਦੇ ਨੇ, ਅਤੇ ਜਿਹਦੇ ਕੰਮ ਮਾੜੇ ਹੁੰਦੇ ਨੇ ਉਹਦੇ ਕੰਮਾਂ ਨਾਲ ਕੋਈ ਰੌਲਾ ਤੁਹਾਡਾ ਰੌਲਾ ਨਹੀਂ ਹੈ। ਤੁਹਾਨੂੰ ਉਸ ਬੰਦੇ ਨਾਲ ਹੋਣਾ ਚਾਹੀਦਾ ਕਿ ਬੰਦਾ ਮਾੜਾ ਨਹੀਂ ਹੈ। ਅਤੇ ਜਦੋਂ ਕੋਈ ਬੰਦਾ ਮਾੜਾ ਨਹੀਂ ਹੈ ਨਾ, ਦੇਖੋ ਕੋਈ ਵੀ ਚੀਜ਼ ਹੈ, ਕੋਈ ਵੀ ਦੋਸਤ ਹੈ ਤੁਹਾਡਾ, ਕਿਸੇ ਨਾ ਕਿਸੇ ਕਿਸਮ ਦਾ ਰਿਸ਼ਤਾ, ਉਹਦੀ ਹਰਕਤਾਂ ਮਾੜੀਆਂ ਨੇ ਨਾ, ਬੰਦਾ ਤਾਂ ਮਾੜਾ ਨਹੀਂ ਹੈ, ਉਹਦੀ ਹਰਕਤਾਂ ਕਦੀ ਵੀ ਠੀਕ ਹੋ ਸਕਦੀਆਂ ਨੇ। ਲੇਕਿਨ ਫਿਰ ਅਗਰ ਦੂਸਰੀ ਤਰਫ ਦੇਖਿਆ ਜਾਏ ਤਾਂ ਕਹਿੰਦੇ ਨੇਚਰ ਕਾਂਟ ਬੀ ਚੇਂਜ, ਅਗਰ ਨੇਚਰ ਨਹੀਂ ਬਦਲ ਸਕਦੀ, ਤੁਸੀਂ ਕਹਿੰਦੇ ਹੋ ਕਿ ਨੇਚਰ ਨਹੀਂ ਬਦਲ ਰਹੀ, ਤਾਂ ਕੋਸ਼ਿਸ਼ ਕਰੋ ਤੁਸੀਂ ਆਪਣੀ ਮੁਹੱਬਤ ਅਤੇ ਆਪਣਾ ਇਹਤਰਾਮ ਥੋੜ੍ਹਾ ਜਿਹਾ ਵਧਾਓ। ਉਹ ਨਹੀਂ ਬਦਲ ਰਹੀ ਤਾਂ ਕੋਈ ਗੱਲ ਨਹੀਂ, ਉਹਦੇ ਗੁਰੂ ਦੀ ਆਦਤਾਂ ਨਹੀਂ ਬਦਲਣੀਆਂ, ਕੋਈ ਗੱਲ ਨਹੀਂ, ਤੁਸੀਂ ਉਹਨੂੰ ਸਮਝਾਉਣਾ ਸ਼ੁਰੂ ਕਰੋ। ਕਿਉਂਕਿ ਅਕਸਰ ਲੋਕ ਮੁਹੱਬਤ ਨਾਲ ਸੰਭਲ ਜਾਂਦੇ ਨੇ, ਇਹਤਰਾਮ ਨਾਲ ਸੰਭਲ ਜਾਂਦੇ ਨੇ, ਲੇਕਿਨ ਜਿਸ ਤਰ੍ਹਾਂ ਹੀ ਤੁਸੀਂ ਉਹਨਾਂ 'ਤੇ ਬਰਡਨ ਪਾਉਂਦੇ ਹੋ ਜਾਂ ਤੁਸੀਂ ਉਹਨਾਂ ਨੂੰ ਆਪਣੀ ਤਰਫ ਦਬਾਉਣ ਦੀ ਕੋਸ਼ਿਸ਼ ਕਰਦੇ ਹੋ, ਉਹਨਾਂ ਸਿਰ ਚੜ੍ਹਦੇ ਹੋ, ਉਹ ਵਿਗੜ ਜਾਂਦੇ ਨੇ। ਖੈਰ ਜਿਹੜੀ ਵੀ ਅੱਜ ਗੱਲਾਂ ਹੋਈਆਂ, ਜੋ ਮਾਮਲਾਤ ਹੋਏ, ਜਿੰਨੀਆਂ ਵੀ ਗੱਲਾਂ ਹੋਈਆਂ, ਮੈਂ ਸਿਰਫ ਤੁਹਾਨੂੰ ਇਹ ਕਹਾਂਗਾ
ਕਿ ਅਗਰ ਕੋਈ ਗੱਲ ਮੇਰੀ ਬੁਰੀ ਲੱਗੀ ਹੋਵੇ, ਕਿਸੇ ਨੂੰ ਮੈਂ ਹਰਟ ਕੀਤਾ ਹੋਵੇ ਤਾਂ ਮੈਨੂੰ ਮਾਫ਼ ਕਰ ਦੇਵੇ ਅਤੇ ਗਲਤੀ ਗੁਸਤਾਖੀ ਮਾਫ਼, ਆਪਣਾ ਢੇਰ ਸਾਰਾ ਖਿਆਲ ਰੱਖੇ। ਮੈਂ ਤੁਹਾਡਾ ਆਪਣਾ ਦੋਸਤ ਵਜਾਦ ਹਾਸ਼ਮੀ ਤੁਹਾਡੀ ਖਿਦਮਤ ਵਿੱਚ ਕੱਲ੍ਹ ਹਾਜ਼ਰ ਹੋਵੇਗਾ, ਕੱਲ੍ਹ ਇੱਕ ਨਵੇਂ ਟੋਪਿਕ ਦੇ ਨਾਲ, ਨਵੇਂ ਟਿਊਨ ਨਾਲ, ਨਵੀਂ ਡਿਸਕਸ਼ਨ ਦੇ ਨਾਲ। ਕੱਲ੍ਹ ਸ਼ਾਇਦ ਸਾਡੀ ਇਹ ਟਿਊਨ ਨਾ ਹੋਵੇ। ਮੇਰੇ ਸੁਣਨ ਵਾਲਿਆਂ ਨੂੰ ਪਤਾ ਕਿ ਮੈਂ ਇਸ ਤਰ੍ਹਾਂ ਬਹੁਤ ਘੱਟ ਬੋਲਦਾ ਵਾਂ, ਲੇਕਿਨ ਅੱਜ ਲੈ ਇਹੋ ਜਿਹੀ ਬਣ ਗਈ ਸੀ ਕਿ ਇਹੋ ਜਿਹੀ ਗੱਲ ਹੋ ਗਈ ਸੀ ਕਿ ਜੋ ਵੀ ਗੱਲ ਹੋ ਰਹੀ ਸੀ ਦਿਲ ਤੋਂ ਹੋ ਰਹੀ ਸੀ। ਅੱਜ ਮੈਂ ਤੁਹਾਨੂੰ ਉਸ ਤਰ੍ਹਾਂ ਇੰਟਰਟੇਨ ਨਹੀਂ ਕਰ ਸਕਿਆ, ਇੱਕ ਅਲੱਗ ਗੱਲ ਹੈ, ਬਟ ਮੈਂ ਤੁਹਾਨੂੰ ਆਪਣੇ ਵੱਲੋਂ ਉਹ ਚੀਜ਼ਾਂ ਲਾਜ਼ਮੀ ਦੱਸੀਆਂ ਜੋ ਸ਼ਾਇਦ ਸ਼ਾਇਦ ਤੁਹਾਨੂੰ ਹਰ ਤਰਫੋਂ ਸੁਣਨ ਨੂੰ ਮਿਲੀਆਂ ਹੋਣਗੀਆਂ। ਗੱਲ ਨਹੀਂ ਹੈ, ਮੈਂ ਨਹੀਂ ਕਹਿ ਰਿਹਾ ਕਿ ਮੈਂ ਹੀ ਵੱਖਰਾ ਵਾਂ, ਕਿ ਮੈਂ ਹੀ ਤੁਹਾਨੂੰ ਇਹ ਦੱਸ ਰਿਹਾ, ਇਹ ਗੱਲ ਨਹੀਂ, ਲੇਕਿਨ ਸ਼ਾਇਦ ਮੈਂ ਦਿਲ ਤੋਂ ਗੱਲ ਕਰ ਰਿਹਾ ਵਾਂ ਤਾਂ ਕਿ ਮੈਂ ਚਾਹ ਰਿਹਾ ਵਾਂ ਕਿ ਮੇਰੇ ਕੁਛ ਲੋਕ ਚਾਹੁੰਦੇ ਨੇ ਕਿ ਹਰ ਤਰਫ, ਮਤਲਬ ਪਤਾ ਹੈ ਕੁਝ ਲੋਕਾਂ ਨੂੰ ਮਤਲਬ ਕਿ ਸ਼ੈਤਾਨੀ ਕਰਕੇ ਬਹੁਤ ਮਜ਼ਾ ਆਉਂਦਾ ਹੈ ਕਿ ਮੇਰੇ ਜੇ ਬੰਦੇ ਨੂੰ ਨਾ ਹਰ ਤਰਫ ਜੁੜੇ ਲੋਕ ਮੁਹੱਬਤਾਂ ਵੇਖ ਕੇ ਅੱਛਾ ਲੱਗਦਾ ਹੈ ਕਿ ਇਹਨਾਂ ਦੀ ਆਪਸ ਹੀ ਕਿਤਨੀ ਪ੍ਰੀਤ ਹੈ, ਕਿਤਨਾ ਪਿਆਰ ਹੈ। ਮੁਹੱਬਤ ਉਹੀ ਹੁੰਦੀ ਹੈ ਜਿਹੜੀ ਦੱਸਣੀ ਨਾ ਪਵੇ, ਹਰਕਤਾਂ ਤੋਂ ਪਤਾ ਲੱਗੇ। ਅਤੇ ਉਸ ਮੁਹੱਬਤ ਨੂੰ ਬਰਕਰਾਰ ਰੱਖੋ, ਆਪਣੇ ਰਿਸ਼ਤਿਆਂ ਦੀ ਕਦਰ ਕਰੋ। ਜ਼ਿੰਦਗੀ ਬਹੁਤ ਛੋਟੀ ਹੈ ਵੀਰੋ, ਜਿਤਨਾ ਵਕਤ ਹੈ ਅੱਛਾ ਗੁਜ਼ਾਰੋ। ਅਤੇ ਆਪਣੇ ਭਰਾ ਨੂੰ ਇਜਾਜ਼ਤ ਦਿਓ, ਇੱਕ ਟਰੈਕ ਪਲੇ ਕਰਨੇ ਆ, ਜਾਂਦੇ ਜਾਂਦੇ ਇੱਕ ਟਰੈਕ ਤੁਹਾਨੂੰ ਸੁਣਾਉਂਦੇ ਹਾਂ, ਤੁਸੀਂ ਉਹ ਟਰੈਕ ਇੰਜੋਏ ਕਰੋ। ਅਤੇ ਦੁਆਵਾਂ 'ਚ ਯਾਦ ਰੱਖਿਓ, ਤੁਹਾਡਾ ਆਪਣਾ ਵੀਰਾ ਵਜਾਦ ਹਾਸ਼ਮੀ, ਕੱਲ੍ਹ ਮਿਲਦੇ ਹਾਂ ਇਸੇ ਟਾਈਮ। ਆਪਣਾ ਢੇਰ ਸਾਰਾ ਖਿਆਲ ਰੱਖੋ ਅਤੇ ਦੁਆਵਾਂ 'ਚ ਵੀ ਯਾਦ ਰੱਖੋ। ਅਤੇ ਟਰੈਕ ਤੁਹਾਡੀ ਖਿਦਮਤ 'ਚ ਹਾਜ਼ਰ ਹੈ।